ਜੇ ਹੁਕਮ ਹੋਇਆ ਇੱਕ ਰਹਿਬਰ ਨੂੰ ਇੱਕ ਪੈਗੰਬਰ ਨੂੰ ਅੰਗਿਆਰਿਆਂ 'ਤੇ ਚੱਲਣ ਦਾ, ਸਾਹਮਣੇ ਅੰਗਾਰੇ ਵੇਖੇ ਘਬਰਾ ਉੱਠਿਆ, ਪੁਕਾਰ ਕੀਤੀ ਆਪਣੇ ਖੁਦਾ ਦੇ ਚਰਣਾਂ ਵਿੱਚ, ਹੇ ਪਰਮਾਤਮਾ ਇਹ ਅੰਗਾਰੇ ਇਹਨਾਂ 'ਤੇ ਮੈਂ ਚੱਲਾਂਗਾ ਅਤੇ ਮੈਂ ਸੜ ਜਾਵਾਂਗਾ, ਇਹ ਫੁੱਲ ਬਣ ਜਾਣ।

ਜਦੋਂ ਪ੍ਰਹਿਲਾਦ ਅੱਗੇ ਵਧਿਆ ਖੰਬੇ ਨੂੰ ਗਲਵਕੜੀ ਪਾਉਣ ਵਾਸਤੇ, ਉਸ ਖੰਬੇ ਦੇ ਵਿੱਚੋਂ ਸੇਕ ਆਇਆ ਕਿਉਂਕਿ ਅੱਗ ਨਾਲ ਤਪਾ ਕੇ ਲਾਲ ਕੀਤਾ ਹੋਇਆ ਸੀ। ਮਨ ਥੋੜਾ ਜਿਹਾ ਡੋਲ ਗਿਆ ਭਗਤ ਦਾ, ਅੰਦਰੋਂ ਆਵਾਜ਼ ਆਈ, ਹੇ ਭਗਵਾਨ ਜੇ ਮੈਂ ਇਸ ਖੰਬੇ ਨੂੰ ਗਲਵਕੜੀ ਚ ਲਿਆ ਤੇ ਮੈਂ ਤੇ ਸੜ ਜਾਵਾਂਗਾ। ਕਹਿੰਦੇ ਨੇ ਐਸੀ ਇੱਕ ਦੰਦ ਕਥਾ

ਇੱਕਦਮ ਖਿਆਲ ਬਦਲ ਗਿਆ ਭਗਤ ਦਾ ਕਿ ਇਹ ਕੀੜੀ ਨਿੱਕੀ ਜਿਹੀ ਇਸ ਖੰਭੇ ਤੇ ਉੱਤੇ ਤੁਰੀ ਆਉਂਦੀ ਹੈ ਤੇ ਇਹ ਨਹੀਂ ਸੜ ਰਹੀ, ਮੈਂ ਕਿਵੇਂ ਸੜ ਜਾਵਾਂਗਾ। ਕਹਿੰਦੇ ਨੇ ਗੱਲ ਵੱਕੜੀ ਪਾ ਲਈ, ਪਰ ਇੱਕ ਵਾਰੀ ਜ਼ਰੂਰ

ਆਦਮ ਨੇ ਦੇਗ ਦੇ ਵਿੱਚ ਪਾਣੀ ਉਬਾਲਿਆ, ਉਹਦੇ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਖੌਲਦੇ ਪਾਣੀ ਦੇ ਵਿੱਚ ਬਿਠਾ ਦਿੱਤਾ ਗਿਆ। ਸਰੀਰ ਦੇ ਉੱਤੇ ਇੰਜ ਫਲੂਏ ਪੈ ਗਏ ਜਿਵੇਂ ਕੋਈ ਆਲੂ ਨੂੰ ਉਬਾਲਦਾ ਹੈ, ਪਰ ਮੁੱਖ ਤੋਂ ਜਰਾ ਕੁ ਵੀ ਸੀ ਨਹੀਂ, ਉਫ ਤੱਕ ਨਹੀਂ। ਇੱਥੇ ਵੀ ਜਦੋਂ ਜ਼ਾਲਮ ਨੂੰ ਤਸੱਲੀ ਨਾ ਹੋਈ, ਭੱਠੀ ਉਹਦੇ ਉੱਤੇ ਤਵੀ ਰੱਖੀ।

ਵਾਹਿਗੁਰੂ ਜਿਸ ਰੰਗ ਵਿੱਚ ਤੂੰ ਰੱਖੇ ਉਹੀ ਰੰਗ ਪਰਵਾਨ ਹੈ ਤੇਰੀ ਰਜ਼ਾ ਜਿਵੇਂ ਹੈ ਉਹ ਪਰਵਾਨ ਹੈ ਉਹਦੇ ਵਿੱਚ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਕੁਛ ਹੁਕਮ ਅਦੂਲੀ ਕਰਾਂ ਇਹ ਇੱਕ ਸੰਸਾਰ ਦੇ ਸਾਹਮਣੇ ਨਮੂਨਾ ਪੇਸ਼ ਕੀਤਾ ਹੈ ਕਿ ਸਿਦਕ ਤੋਂ ਨਹੀਂ ਡੋਲਣਾ ਜ਼ਾਲਮ ਭਾਵੇਂ ਜਿੰਨਾ ਮਰਜ਼ੀ ਜ਼ੁਲਮ ਕਰਦਾ ਆਖਿਰ ਜਿੱਤ ਨਾਮ ਸਿਮਰਨ ਔਰ ਸੱਚ ਦੀ ਹੱਕ ਦੀ ਹੁੰਦੀ ਹੈ ਹਜ਼ੂਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਹੈ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ ਇਹ ਝੂਠ ਦੇ ਬੱਦਲ ਇਹ ਸਦਾ ਅਸਥਿਰ ਨਹੀਂ ਰਹਿੰਦੇ ਲੇਕਿਨ ਸੱਚ ਦੀ ਆਵਾਜ਼ ਸਦੀਆਂ ਤੱਕ ਬਲਕਿ ਜੁਗਾਂ ਜੁਗਾਂਤਰਾਂ ਤੱਕ ਬੁਲੰਦ ਰਹਿੰਦੀ ਹੈ ਔਰ ਉਸ ਸੱਚ ਦੀ ਰੋਸ਼ਨੀ ਦੇ ਵਿੱਚ ਅਨੇਕਾਂ ਹੀ ਰਾਹੀ ਉਹਨਾਂ ਨੂੰ ਮਾਰਗ ਦਰਸ਼ਨ ਪ੍ਰਾਪਤ ਹੁੰਦਾ ਹੈ ਤਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਵਿੱਚ ਕਿਵੇਂ ਰਹਿਣਾ ਹੈ

ਦੀ ਹਕੂਮਤ ਦੇ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਤਸੀਹੇ ਦੇ ਦੇ ਕੇ ਸ਼ਹੀਦ ਕਰਨ ਦਾ ਇਸ਼ਾਰਾ ਮਿਲ ਚੁੱਕਿਆ ਸੀ। ਉਹ ਚੰਦੂ ਆਪਣੇ ਵੱਲੋਂ ਉਸਨੇ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਭੂ ਪਰਮਾਤਮਾ ਦਾ ਖੌਫ ਭੁੱਲ ਗਿਆ, ਆਪਣਾ ਆਪ ਭੁੱਲ ਗਿਆ, ਸਿਰਫ ਇੱਕ ਤਸ਼ੱਦਦ ਕਰਨਾ ਹੀ ਉਸਦੇ ਸਾਹਮਣੇ ਹੈ। ਕਈ ਤਾਂ ਇਹ ਵੀ ਕਹਿੰਦੇ ਨੇ ਕਿ ਉਸਨੇ ਬਦਲਾ ਲਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਚੰਦੂ ਦੇ ਭੇਜੇ ਹੋਏ ਦੂਤਾਂ ਨੇ ਰਿਸ਼ਤਾ ਕਰ ਦਿੱਤਾ ਔਰ ਆ ਕੇ ਦੱਸਿਆ ਕਿ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਪਾਤਸ਼ਾਹ ਉਹਨਾਂ ਨੂੰ ਰਿਸ਼ਤਾ ਦੇ ਆਏ ਹਾਂ, ਤਾਂ ਹੰਕਾਰ ਵਿੱਚ ਹਉਮੈ ਵਿੱਚ ਮਤਿਆ ਹੋਇਆ ਇਹ ਚੰਦੂ, ਕਿਉਂਕਿ ਸਰਕਾਰੀ ਦਰਬਾਰੇ ਇਹ ਨੌਕਰੀ ਕਰਦਾ ਸੀ, ਇਹਨੂੰ ਬੜਾ ਚੰਗਾ ਦੀਵਾਨ ਦਾ ਰੁਤਬਾ ਹਾਸਲ ਸੀ। ਹੰਕਾਰ ਵਿੱਚ ਬੋਲਿਆ, ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਭਾਓ ਆਪਣੇ ਆਪ ਨੂੰ ਉਸਨੇ ਬਹੁਤ ਵੱਡਾ ਦੱਸਿਆ ਤੇ ਗੁਰੂ ਘਰ ਨੂੰ ਇੱਕ ਬਹੁਤ ਨੀਵਾਂ ਦਰਸਾਇਆ, ਜਿਸ ਨੂੰ ਸੁਣ ਕੇ ਕਹਿੰਦੇ ਨੇ ਸੰਗਤਾਂ ਨੇ ਬੜਾ ਰੋਸ ਕੀਤਾ ਔਰ ਸੰਗਤ ਨੇ ਆਖਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਓ ਆਪ ਜੀ ਨੇ ਇਹ ਰਿਸ਼ਤਾ ਨਹੀਂ ਲੈਣਾ, ਵਾਪਸ ਕਰ ਦਿਓ, ਮੋੜ ਦਿਓ ਰਿਸ਼ਤਾ।

ਕਿ ਸਮੇਂ ਦੀ ਹਕੂਮਤ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰਕੇ ਚੰਦੂ ਦੇ ਹਵਾਲੇ ਕਰ ਦਿੱਤਾ ਔਰ ਚੰਦੂ ਨੇ ਆਪਣਾ ਬਦਲਾ ਲਿਆ। ਐਸੀ ਇੱਕ ਗਾਥਾ ਆਉਂਦੀ ਹੈ, ਪਰ ਅਸਲੀਅਤ ਇਹ ਹੈ ਕਿ ਹਕੂਮਤ ਨਹੀਂ ਸੀ ਚਾਹੁੰਦੀ ਸੱਚ ਦੀ ਆਵਾਜ਼ ਬੁਲੰਦ ਹੋਵੇ, ਹਕੂਮਤ ਨਹੀਂ ਸੀ ਚਾਹੁੰਦੀ ਕਿ ਲੋਕ ਸੱਚ ਦੀ ਆਵਾਜ਼ ਨੂੰ ਸੁਣਨ ਤੇ ਉਸ ਸੱਚ ਦੇ ਉੱਤੇ ਚੱਲਣ, ਕਿਉਂਕਿ ਸੱਚ ਉੱਤੇ ਜੇ ਪਰਜਾ ਚੱਲ ਪਈ ਤੇ ਬਾਦਸ਼ਾਹ ਨੂੰ ਫਿਰ ਹਕੂਮਤ ਕਰਨੀ ਬੜੀ ਔਖੀ ਹੋ ਜਾਂਦੀ ਹੈ। ਉਹਨੇ ਤੌਜ਼ ਕੇ ਜਹਾਂਗੀਰ ਵਿੱਚ ਸਪਸ਼ਟ ਲਿਖਿਆ ਹੈ ਕਿ ਮੈਂ ਚਾਹੁੰਦਾ ਹਾਂ ਇਹ ਜੋ ਝੂਠ ਦੀ ਦੁਕਾਨ ਗੁਰੂ ਅਰਜਨ ਦੇਵ ਚਲਾ ਰਹੇ ਨੇ ਗੁਰੂ ਨਾਨਕ ਦੇ ਪੰਜਵੇਂ ਵਾਰਸ, ਜਿਸ ਦੇ ਉੱਤੇ ਕੁਛ ਹਿੰਦੂ ਔਰ ਕੁਛ ਸਿਰਫੁਰੇ ਮੁਸਲਮਾਨ ਵੀ ਉਹਦਾ ਉਪਦੇਸ਼ ਸੁਣਨ ਵਾਸਤੇ ਜਾਂਦੇ ਨੇ, ਮੈਂ ਚਾਹੁੰਦਾ ਹਾਂ ਕਿ ਇਹ ਦੁਕਾਨ ਬੰਦ ਕਰ ਦਿੱਤੀ ਜਾਵੇ। ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਹੈ ਕਿ ਸਮੇਂ ਦੀ ਹਕੂਮਤ ਨਹੀਂ ਸੀ ਚਾਹੁੰਦੀ ਕਿ ਗੁਰੂ ਅਰਜਨ ਦੇ ਰੂਪ ਵਿੱਚ ਸੱਚ ਦੀ ਆਵਾਜ਼ ਲੋਕਾਂ ਦੇ ਕੰਨਾਂ ਤੱਕ ਪਹੁੰਚੇ, ਉਹ ਸੱਚ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦਾ ਸੀ ਔਰ ਇਸ ਦਾ ਇਲਜ਼ਾਮ ਵੀ ਦੂਜਿਆਂ ਦੇ ਸਿਰ ਤੇ ਮੜਨਾ ਚਾਹੁੰਦਾ ਸੀ। ਚੰਦੂ ਦੇ ਹਵਾਲੇ ਕਰਕੇ ਆਪ ਉਹ ਕਸ਼ਮੀਰ ਵੱਲ ਚਲਾ ਗਿਆ। ਚੰਦੂ ਨੇ ਈਰਖਾਵਸ਼ ਹੋ ਕੇ ਇਹ ਜ਼ੁਲਮ ਕਰਨੇ ਸ਼ੁਰੂ ਕੀਤੇ। ਚਾਹੁੰਦਾ ਸੀ ਕਿ ਕਿਵੇਂ ਗੁਰੂ ਅਰਜਨ ਦੇ ਅੰਦਰ ਕ੍ਰੋਧ ਦੀ ਅਗਨ ਭੜਕ ਉੱਠੇ, ਇਹਦਾ ਸਿਦਕ ਡੋਲ ਜਾਏ, ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਜਿਨ੍ਹਾਂ ਨੇ ਆਪਣਾ ਪਵਿੱਤਰ ਸਰੀਰ ਤੇ ਬਲੀਦਾਨ ਦੇ ਦਿੱਤਾ ਪਰ ਸਿਦਕ ਨਹੀਂ ਹਾਰਿਆ, ਸ਼ਹੀਦੀ ਮਹਿਲ ਦੀ ਨੀਂਹ ਰੱਖਣ ਲੱਗਿਆ ਹਜ਼ੂਰ ਨੇ ਸਭ ਤੋਂ ਪਹਿਲਾਂ ਆਪਣਾ ਸਰੀਰ ਇਹਦੇ ਵਿੱਚ ਲਾਇਆ, ਉਹਦੇ ਉੱਤੇ ਇਹ ਸ਼ਹੀਦੀ ਮਹਿਲ ਦੀ ਉਸਾਰੀ ਹੋਈ। ਆਪ ਉਸ ਅਕਾਲ ਪੁਰਖ ਦੇ ਭਾਣੇ ਨੂੰ ਮੰਨਣ ਦਾ ਸੰਦੇਸ਼

ਮਰਨਾ ਤਾਂ ਸਾਰਿਆਂ ਦੇ ਮੱਥੇ ਲਿਖਿਆ ਈ, ਜੋ ਆਇਆ ਸੋ ਚੱਲ ਸੀ। ਮਰਨ ਲਿਖਾਏ ਮੰਡਲ ਮੈਂ ਆਏ, ਸਭਨਾ ਮਰਨਾ ਆਇਆ ਵਿਛੋੜਾ ਸਭਨਾ। ਹਰ ਜੋ ਜਨਮਿਆ ਹੈ, ਹਰ ਜੋ ਬਣਿਆ ਹੈ, ਹਰ ਜੋ ਉਪਜਿਆ ਹੈ, ਉਸ ਹਰ ਇੱਕ ਨੇ ਮਰਨਾ ਤਾਂ ਹੈ। ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਿਖਾਏ, ਬਾਕੀ ਇਹ ਗੱਲ ਵੱਖਰੀ ਏ। ਉਹ ਮੌਤ ਜੋ ਆਮ ਲੋਕਾਂ ਵਾਸਤੇ, ਜਿਵੇਂ ਕਬੀਰ ਜੀ ਦਾ ਬਚਨ ਸੀ, ਜਿਹ ਮਰਨੇ ਸਭ ਜਗਤ ਤਰਾਸਿਆ, ਜਿਸ ਮੌਤ ਨੇ ਲੋਕਾਂ ਦੀ ਮਰਨ ਤੋਂ ਪਹਿਲਾਂ ਹੀ ਜਾਨ ਕੱਢੀ। ਮੌਤ ਤਾਂ ਪਤਾ ਨਹੀਂ ਕਦੋਂ ਆਉਣੀ, ਮੌਤ ਦੇ ਡਰ ਨੇ ਹੀ ਬੰਦੇ ਨੂੰ ਮਾਰ ਰੱਖਿਆ, ਜੀਣ ਨਹੀਂ ਪਈ ਦਿੰਦੀ। ਜਿਹ ਮਰਨੇ ਸਭ ਜਗਤ ਤਰਾਸਿਆ, ਸਾਰਾ ਜਗਤ ਤਰਾ ਤਰਾ ਕਰ ਰਿਹਾ ਜਿਸ ਮੌਤ, ਜਿਹਦਾ ਨਾਂ ਲੈਣਾ ਚੰਗਾ ਨਹੀਂ ਸਮਝਿਆ ਜਾਂਦਾ। ਚਾਰ ਬੰਦੇ ਬੈਠੇ ਹੋਣ, ਕੋਈ ਬੰਦਾ ਵਿੱਚ ਮੌਤ ਦੀਆਂ ਗੱਲਾਂ ਕਰਨ ਲੱਗ ਪਵੇ, ਕਹਿੰਦੇ ਨੇ ਕੋਈ ਚੰਗੀ ਜੀ ਗੱਲ ਕਰ, ਮੌਤ ਦੀ ਗੱਲ ਮਾੜੀ ਗੱਲ ਹੈ, ਮੰਦੀ ਗੱਲ ਹੈ, ਚੰਗੀ ਨਹੀਂ ਲੱਗਦੀ, ਜੀਣ ਦੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਜਿਸ ਨੂੰ ਭਾਈ ਮੂਲੇ ਨੇ ਭਾਈ ਮਰਦਾਨੇ ਦੇ ਉਸ ਦੋ ਪੈਸਿਆਂ ਦੇ ਬਦਲੇ ਮਰਨਾ ਸੱਚ ਤੇ ਜੀਣਾ ਝੂਠ ਲੈ ਕੇ ਦਿੱਤਾ ਸੀ, ਜਿਸ ਨੂੰ ਗੁਰੂ ਨਾਨਕ ਨੇ ਪ੍ਰਵਾਨ ਕੀਤਾ ਸੀ, ਮਰਦਾਨਿਆਂ ਕੋਈ ਤਾਂ ਸਮਝ ਵਾਲਾ ਬੈਠਾ ਇੱਥੇ ਸਿਆਲਕੋਟ ਵਿੱਚ, ਜਿਹੜਾ ਮਰਨ ਨੂੰ ਸੱਚ ਸਮਝਦਾ ਹੈ ਔਰ ਹੈ ਵੀ ਸੱਚ। ਜ਼ਿੰਦਗੀ ਦੇ ਬਾਰੇ ਕਈ ਤਰ੍ਹਾਂ ਦੇ ਸ਼ੁਭੇ ਹੋ ਸਕਦੇ ਨੇ, ਸ਼ੱਕ ਹੋ ਸਕਦੇ ਨੇ, ਸ਼ੰਕੇ ਰਹਿ ਸਕਦੇ ਨੇ। ਗਰਭ ਵਿੱਚ ਹੈ ਜੋ ਇਸ ਦਾ ਜਨਮ ਹੋਵੇਗਾ, ਜ਼ਿੰਦਗੀ ਇਸ ਨੂੰ ਪ੍ਰਾਪਤ ਹੋਵੇਗੀ, ਕੋਈ ਪੱਕੀ ਗੱਲ ਨਹੀਂ ਹੈ, ਸ਼ੰਕੇ ਵਾਲੀ ਗੱਲ ਹੈ। ਜਿਸ ਦਾ ਜਨਮ ਹੋ ਗਿਆ ਹੈ ਇਸ ਨੂੰ ਕੁਝ ਉਮਰਾਂ ਪ੍ਰਾਪਤ ਹੋ ਸਕੇਗੀ, ਸ਼ੰਕੇ ਵਾਲੀ ਗੱਲ ਹੈ। ਇਹ ਬੋਲ ਸਕੇਗਾ, ਇਹ ਤੁਰ ਸਕੇਗਾ, ਸ਼ੰਕੇ ਵਾਲੀ ਗੱਲ ਹੈ, ਡਰ ਬਣਿਆ ਰਹਿੰਦਾ, ਪਤਾ ਨਹੀਂ ਚੱਲ ਸਕੇ ਨਾ ਚੱਲ ਸਕੇ। ਸਾਰੀ ਕਿਰਿਆ ਸਰੀਰ ਦੀ ਠੀਕ ਚੱਲੇ ਨਾ ਚੱਲੇ, ਕੱਲ ਨੂੰ ਪੜ੍ਹ ਸਕੇਗਾ ਕਿ ਨਹੀਂ, ਪਰਿਵਾਰ ਵਾਲਾ ਬਣ ਸਕੇਗਾ ਕਿ ਨਹੀਂ, ਕਾਰੋਬਾਰ ਚੱਲ ਸਕੇਗਾ ਕਿ ਨਹੀਂ, ਹਰ ਕਿਸਮ ਦੇ ਸ਼ੰਕੇ ਹੋ ਸਕਣਗੇ। ਲੇਕਿਨ ਇੱਕ ਗੱਲ ਪ੍ਰਪੱਕ ਹੈ, ਹਰ ਇੱਕ ਜੀਵ ਦੇ ਸੰਬੰਧ ਵਿੱਚ ਇਹ ਜਿਹੜਾ ਜਨਮਿਆ ਮਰੇਗਾ ਜ਼ਰੂਰ, ਮੌਤ ਨਾ ਟਲ ਸਕੇਗੀ, ਹਰ ਜੀਵ ਤੇ ਆਵੇਗੀ। ਪਰ ਇਸ ਦੇ ਬਾਵਜੂਦ ਭਾਈ ਮੂਲਾ ਤਾਂ ਕਹਿੰਦਾ ਸੱਚ ਹੈ, ਜੋ ਹਰ ਹਾਲਤ ਚ ਵਾਪਰਨਾ ਹੀ ਇਹ ਸੱਚ ਹੈ, ਤੇ ਜੋ ਨਹੀਂ ਰਹਿਣਾ ਕੱਲ ਨੂੰ ਜੀਵਨ ਉਹ ਝੂਠ ਹੈ। ਫਿਰ ਵੀ ਮਨੁੱਖ ਚਾਹੁੰਦਾ ਹੈ ਸੱਚ ਦੀ ਗੱਲ ਨਾ ਕਰੋ, ਝੂਠ ਦੀ ਕਰੋ, ਮਰਨ ਦੀ ਗੱਲ ਨਾ ਕਰੋ। ਜਗ ਮਰਨ ਨਾ ਪਾਇਆ ਨਿਤ ਆਪ ਲੁਕਾਇਆ, ਮਤ ਜਮ ਪਕੜੇ ਲੈ ਜਾਏ ਜੀਓ। ਮਤਾਂ ਕਿਤੇ ਜਮ ਆਵੇ ਤੇ ਫੜ ਕੇ ਲੈ ਜਾਏ, ਬੰਦਾ ਹਮੇਸ਼ਾ ਹਜ਼ਾਰ ਯਤਨ ਕਰਦਾ ਹੈ ਮੌਤ ਤੋਂ ਬਚ ਸਕਣ ਦੇ, ਨਾ ਕੋਈ ਬਚਿਆ ਨਾ ਕਿਸੇ ਬਚ ਸਕਣਾ। ਜੋ ਸੱਚ ਹੈ, ਜੋ ਵਾਪਰਨਾ ਹੈ, ਇਸ ਤੋਂ ਬੰਦਾ ਡਰਦਾ, ਕਹਿੰਦਾ ਇਹਦੀ ਗੱਲ ਨਾ ਕਰੋ। ਜੇ ਮਰਨੇ ਸਭ ਜਗਤ ਤਰਾਸਿਆ, ਕਬੀਰ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਹੀ ਆ ਗਈ ਏ, ਮਰਨ ਵਿੱਚ ਵੀ ਇੱਕ ਆਨੰਦ ਹੈ। ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਭਾਵੇਂ ਮੌਤ ਵੀ ਤਿੰਨ ਤਰ੍ਹਾਂ ਦੀ ਕਹਿੰਦੇ ਨੇ ਸ਼ਾਸਤਰਕਾਰ, ਕਹਿੰਦੇ ਨੇ ਇੱਕ ਤਾਂ ਮਰਨਾ ਉਹ ਹੁੰਦਾ ਹੈ ਜਦੋਂ ਮਨੁੱਖ ਦਾ ਆਤਮਕ ਜੀਵਨ ਸ਼ੁਰੂ ਹੀ ਨਾ ਹੋਵੇ, ਆਤਮਕ ਮੌਤ ਬੰਦਾ ਮਰ ਜਾਵੇ, ਮਰਿਆ ਹੀ ਹੋਵੇ। ਇੱਕ ਤਾਂ ਉਹ ਮੌਤ ਹੈ, ਮੈਂ ਕਮਾਉਂਦਾ ਮਰ ਗਿਆ, ਮੈਂ ਇੱਥੇ ਉਡੀਕਦਾ ਮਰ ਗਿਆ, ਮਰਿਆ ਹੀ ਹੋਇਆ ਬੰਦਾ, ਜੀਵਨ ਸ਼ੁਰੂ ਹੀ ਨਹੀਂ ਹੋਇਆ ਕਿਉਂਕਿ ਜੀਣ ਦਾ ਚੱਜ ਨਹੀਂ ਆਇਆ। ਇੱਕ ਉਹ ਮੌਤ ਹੁੰਦੀ ਹੈ ਜਿਹੜੀ ਸਰੀਰ ਕਰਕੇ ਹੋ ਜਾਂਦੀ, ਲੇਕਿਨ ਇੱਕ ਮੌਤ ਹੋਰ ਵੀ, ਉਹ ਹੈ ਮਨੁੱਖ ਦੀ ਹਉਂ ਦੀ ਮੌਤ, ਮੈਂ ਮੇਰੀ ਦੀ ਮੌਤ। ਜਦੋਂ ਧਰਮ ਦੇ ਘਰ ਜਨਮ ਹੁੰਦਾ ਹੈ ਇਸ ਪਾਸੇ ਦੀ ਮੌਤ ਹੋ ਜਾਂਦੀ, ਹਉਂ ਦੀ ਮੌਤ ਹੋ ਜਾਂਦੀ, ਤੇ ਬੰਦਾ ਇਸ ਮੌਤ ਤੋਂ ਵੀ ਡਰਦਾ। ਜਿਸ ਨੂੰ ਇਹ ਮਰਨਾ ਆ ਗਿਆ ਨਾ, ਉਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਜਿਹਨੂੰ ਧਰਮ ਦੇ ਮਾਰਗ ਤੇ ਜੀਣਾ ਆ ਗਿਆ, ਉਹ ਸਰੀਰ ਦੀ ਮੌਤ ਬੜੀ ਛੋਟੀ ਸਮਝਦਾ ਹੈ, ਬੜੀ ਤੁੱਛ ਸਮਝਦਾ ਹੈ। ਜਿਨ੍ਹਾਂ ਨੂੰ ਚੱਜ ਨਾਲ ਜੀਣਾ ਆ ਗਿਆ ਹੈ, ਸੱਚੀ ਗੱਲ ਤਾਂ ਇਹ ਹੈ ਕਿ ਚੱਜ ਨਾਲ ਮਰਨਾ ਵੀ ਉਹਨਾਂ ਨੂੰ ਆਇਆ। ਕਬੀਰ ਜੀ ਕਹਿੰਦੇ ਨੇ ਸੋ ਮਰਨਾ ਗੁਰ ਸ਼ਬਦ ਪ੍ਰਕਾਸ਼ਿਆ, ਗੁਰੂ ਕੇ ਸ਼ਬਦ ਦੁਆਰਾ ਮੈਨੂੰ ਮਰਨ ਦਾ ਪਤਾ ਲੱਗ ਗਿਆ। ਅਬ ਕੈਸੇ ਮਰੋ ਮਰਨ ਮਨ ਮਾਨਿਆ, ਮਰਨ ਤੇ ਚਿੱਤ ਕਰਦਾ ਹੈ, ਹਉਂ ਕਰਕੇ ਮਰਨ ਨੂੰ ਚਿੱਤ ਕਰਦਾ ਹੈ। ਉਂਝ ਵੀ ਜੇ ਮੌਤ ਆਵੇ ਜੀ ਆਇਆ, ਮੋਏ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੇ ਦੁਆਰ, ਉਧਰ ਜੀਵਨ ਸ਼ੁਰੂ ਹੋ ਜਾਵੇ। ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ, ਮਰਦੇ ਤਾਂ ਉਹ ਨੇ, ਮਰਦੇ ਹੀ ਰਹਿੰਦੇ ਨੇ ਉਹ,
ਜਿਉਂਦੇ ਵੀ ਮਰਦੇ ਰਹਿੰਦੇ ਨੇ, ਜਿਨ੍ਹਾਂ ਨੂੰ ਰੱਬ ਦਾ ਪਤਾ ਨਹੀਂ, ਰਾਮ ਦਾ ਪਤਾ ਨਹੀਂ, ਈਸ਼ਵਰ ਦਾ ਪਤਾ ਨਹੀਂ, ਧਰਮ ਦਾ ਪਤਾ ਨਹੀਂ। ਮਰਨੋ ਮਰਨ ਕਹੇ ਸਭ ਕੋਈ, ਹਾਲਾਂਕਿ ਮਰਨ ਦੀਆਂ ਗੱਲਾਂ ਬੜੀਆਂ ਹੁੰਦੀਆਂ ਨੇ, ਮਰਨ ਦੇ ਸੰਬੰਧ ਚ ਖੋਜਾਂ ਵੀ ਬੜੀਆਂ ਹੁੰਦੀਆਂ ਨੇ, ਮੌਤ ਨੂੰ

ਜਾਂ ਨੂੰ ਮਰਨ ਨੂੰ ਮੰਦਾ ਕਹਿੰਦੇ। ਕਬੀਰ ਜੀ ਕਹਿੰਦੇ ਨੇ ਐਸਾ ਸਵਾਦ ਹੈ ਉਸ ਮਰਨ ਵਿੱਚ। ਲੋਕ ਮਰਨ ਮਰਨ ਦੀ ਗੱਲ ਕਰਦੇ ਨੇ ਪਰ ਜਿਹੜੇ ਸਹਿਜੇ ਮਰਦੇ ਨੇ ਉਹ ਅਮਰ ਹੁੰਦੇ, ਸਹਿਜੇ ਮਰਦੇ ਨੇ ਸ਼ਹੀਦ, ਸਹਿਜੇ ਮਰਦੇ ਨੇ ਜਿਨ੍ਹਾਂ ਨੂੰ ਜੀਣ ਦਾ ਚੱਜ, ਜੀਣ ਦਾ ਵੀ ਸਵਾਦ ਆਇਆ। ਜੀਵਨ ਦਾ ਆਨੰਦ ਲੈਣ ਵਾਲੇ ਕਈ ਵਾਰੀ ਮਰਨ ਦਾ ਵੀ ਆਨੰਦ ਲੈਂਦੇ। ਭਾਈ ਮਣੀ ਸਿੰਘ ਗੁਰੂ ਕੀ ਸੇਵਾ ਚ ਸਵਾਦ ਨਾਲ ਜੀਵਨ ਬਤੀਤ ਕੀਤਾ ਤੇ ਅੱਜ ਦੀ ਉਹ ਘੜੀ ਆ ਗਈ ਹੈ ਲਾਹੌਰ ਦੇ ਚੌਂਕ ਵਿੱਚ, ਉਸ ਕਤਲਗਾਹ ਵਿੱਚ ਦੁਨੀਆ ਚਾਰੇ ਪਾਸੇ ਤਮਾਸ਼ਾ ਵੇਖਣ ਖੜੀ। ਕੁਝ ਆ ਗਏ ਨੇ, ਕੁਝ ਢੰਡੋਰੇ ਦੇ ਦੇ ਕੇ ਬੁਲਾਏ ਗਏ, ਆਓ ਵੇਖੋ ਕਾਫਰਾਂ ਦਾ ਕੀ ਹਾਲ ਕਰਨੇ। ਉੱਚੀ ਥਾਂ ਤੇ ਭਾਈ ਸਾਹਿਬ ਬੈਠੇ, ਜਲਾਦ ਆਇਆ, ਉਸਨੇ ਆਪਣਾ ਹਥਿਆਰ ਕੱਢਿਆ, ਟੋਕਾ ਫੜਿਆ ਹੱਥ ਵਿੱਚ। ਭਾਈ ਸਾਹਿਬ ਦੇ ਹੱਥ ਨੂੰ ਗੁੱਟ ਨੂੰ ਹੱਥ ਪਾਇਆ, ਗੁੱਟ ਤੇ ਲੱਗਾ ਟੋਕਾ ਚਲਾਉਣ। ਭਾਈ ਸਾਹਿਬ ਮੁਸਕਰਾ ਪਏ, ਕੁਝ ਹੱਸ ਪਏ ਨੇ, ਪਰੇਸ਼ਾਨ ਹੋ ਗਿਆ ਜਲਾਦ। ਇਹ ਕਤਲ ਹੋਣ ਵਾਲੇ ਰੋਂਦੇ ਕੁਰਲਾਉਂਦੇ ਤੜਫਦੇ ਤਾਂ ਵੇਖੇ ਸਨ, ਇੱਕ ਐਸਾ ਬੰਦਾ ਹੈ ਮੌਤ ਇਹਦੇ ਸਾਹਮਣੇ ਹੈ ਔਰ ਇਹ ਮੁਸਕਰਾ ਰਿਹਾ, ਹੱਸ ਰਿਹਾ ਤੇ ਭਾਈ ਸਾਹਿਬ ਬੜੇ ਤਨਜ਼ ਨਾਲ ਉਸ ਜਲਾਦ ਵੱਲ ਵੇਖ ਰਹੇ ਨੇ। ਹੱਥ ਰੁਕ ਗਿਆ ਉਸਦਾ, ਕਹਿੰਦਾ ਹੱਸਦਾ ਹੈ ਕਿਸ ਗੱਲ ਤੇ ਹੱਸ ਰਿਹਾ? ਭਾਈ ਸਾਹਿਬ ਕਹਿੰਦੇ ਨੇ ਹੱਸਦਾ ਇਸ ਗੱਲ ਤੇ ਆ ਕਿ ਤੂੰ ਆਦਮੀ ਆਪਣੇ ਮਾਲਕ ਦਾ ਨਮਕ ਖਾਣ ਵਾਲਾ, ਉਹਦਾ ਹੁਕਮ ਕਿਉਂ ਨਹੀਂ ਮੰਨਦਾ? ਜਲਾਦ ਕਹਿੰਦਾ ਕਿਉਂ, ਕੀ ਕਸਰ ਹੈ? ਮੇਰੇ ਮਾਲਕ ਦਾ ਹੁਕਮ ਹੈ, ਇਸਦੇ ਬੰਦ ਬੰਦ ਕੱਟ ਦਿਓ, ਮੈਂ ਲੱਗਾ ਕੱਟਣ। ਭਾਈ ਸਾਹਿਬ ਕਹਿਣ ਲੱਗੇ ਨਹੀਂ, ਮਾਲਕ ਦਾ ਹੁਕਮ ਨਹੀਂ ਬਜਾ ਰਿਹਾ, ਉਹਨਾਂ ਹੁਕਮ ਦਿੱਤਾ ਬੰਦ ਬੰਦ ਕੱਟ ਦਿਓ, ਤੂੰ ਤਾਂ ਗੁੱਟ ਤੋਂ ਵੱਢਣ ਲੱਗਾ। ਕਹਿੰਦਾ ਹੋਰ ਕੀ ਕਰਾਂ? ਭਾਈ ਸਾਹਿਬ ਕਹਿੰਦੇ ਨੇ ਜਦ ਤੈਨੂੰ ਹੁਕਮ ਹੈ ਕਿ ਬੰਦ ਬੰਦ ਕੱਟ, ਤੇ ਫਿਰ ਬੰਦ ਤਾਂ ਪੋਟਿਆਂ ਤੋਂ ਸ਼ੁਰੂ ਹੁੰਦੇ, ਗੁੱਟ ਤੋਂ ਸ਼ੁਰੂ ਨਹੀਂ ਹੁੰਦੇ, ਪੋਟਿਆਂ ਤੋਂ ਕੱਟਣਾ ਸ਼ੁਰੂ ਕਰ, ਬੰਦਾਂ ਤੋਂ ਕੱਲਾ ਕੱਲਾ ਬੰਦ ਬੰਦ ਜੁਦਾ ਕਰ। ਬੜੀ ਭਿਆਨਕ ਹਾਸੀ, ਬੜੀ ਭਿਆਨਕ ਮੁਸਕਰਾਹਟ ਜਲਾਦ ਦੇ ਚਿਹਰੇ ਤੇ ਆ। ਕਹਿਣ ਲੱਗਾ ਜਾਣਨਾ ਕੀ ਕਹਿ ਰਹੇ? ਮੈਂ ਜੇ ਤੇਰੇ ਇਸ ਤਰ੍ਹਾਂ ਕੱਲਾ ਕੱਲਾ ਪੋਟਾ ਪੋਟਾ ਕਰਕੇ ਬੰਦ ਬੰਦ ਅਲੱਗ ਕਰਨ ਲੱਗਾ, ਦਿਹਾੜੀ ਮੈਂ ਲੱਗਾ ਰਹਿ ਜਾਵਾਂਗਾ, ਤੜਫ ਤੜਫ ਕੇ ਤੇਰੀ ਜਾਨ ਨਿਕਲੇਗੀ, ਕੰਮ ਮੁੱਕਣ ਕਿਉਂ ਨਹੀਂ ਦਿੰਦਾ? ਆ ਤੇਰਾ ਗੁੱਟ ਲਾ ਦੇਵਾਂ, ਕੂਣੀ ਲਾ ਦੇਵਾਂ, ਮੋਢਾ ਲਾ ਦੇਵਾਂ, ਧੌਣ ਲਾ ਦੇਵਾਂ, ਗੱਲ ਖਤਮ ਹੋਵੇ, ਤੜਫ ਤੜਫ ਕੇ ਮਰੇਗਾ। ਭਾਈ ਸਾਹਿਬ ਕਹਿਣ ਲੱਗੇ ਤੈਨੂੰ ਭੁਲੇਖਾ ਹੈ, ਤੜਫ ਤੜਫ ਕੇ ਉਹ ਮਰਦੇ ਨੇ ਜਿਹੜੇ ਤਰਸ ਤਰਸ ਕੇ ਜਿਉਂਦੇ ਨੇ। ਇੱਥੇ ਜੀਵਨ ਦਾ ਵੀ ਸਵਾਦ ਲਿਆ, ਇੱਥੇ ਮੌਤ ਦਾ ਵੀ ਆਨੰਦ ਲੈਣਾ। ਤੂੰ ਪੋਟਿਆਂ ਤੋਂ ਵੱਢਣਾ ਸ਼ੁਰੂ ਕਰ, ਮੈਂ ਪਾਠ ਸ਼ੁਰੂ ਕਰਨਾ, ਮੈਂ ਪਾਣੀ ਦਾ ਆਨੰਦ ਲੈਣਾ, ਤੂੰ ਕਤਲ ਕਰਨ ਦਾ ਸਵਾਦ ਲੈ। ਮੈਂ ਜੀਣ ਦਾ ਸਵਾਦ ਬੜਾ ਲੈ ਲਿਆ, ਅੱਜ ਮਰਨ ਦਾ ਸਵਾਦ ਲੈਣ ਨੂੰ ਜੀ ਕਰਦਾ। ਉਸ ਭੀੜ ਵਿੱਚ ਇੱਕ ਸੈਯਦ ਸੂਫੀ ਫਕੀਰ ਖੜਾ ਸੀ, ਉਹਨੇ ਭਾਈ ਸਾਹਿਬ ਦੀ ਇਹ ਗੱਲ ਸੁਣੀ ਤੇ ਹੈਰਾਨ ਹੋ ਬਾਹਾਂ ਉੱਚੀਆਂ ਕਰਕੇ ਕਹਿਣ ਲੱਗਾ, ਈ ਬੰਦਾ ਖੁਦਾ ਖਾ ਕੀ ਨੇਸਤ। ਕਹਿੰਦਾ ਇਹ ਬੰਦਾ, ਇਹ ਰੱਬ ਦਾ ਬੰਦਾ ਮਿੱਟੀ ਦਾ ਤਾਂ ਨਹੀਂ ਹੋ ਸਕਦਾ, ਆਮ ਮਨੁੱਖਾਂ ਦੀ ਮਿੱਟੀ ਇਹ ਬੰਦੇ ਦੀ ਨਹੀਂ ਹੈ। ਕੈਸੀ ਗੱਲ ਹੈ, ਇਹ ਮਰਨ ਚੋਂ ਵੀ ਸਵਾਦ ਲੈਣਾ ਚਾਹੁੰਦਾ, ਇਹ ਬਿਲਕੁਲ ਸੱਤ ਹੈ। ਰੱਬ ਨਾਲ ਜੁੜਿਆ ਹੋਇਆ, ਈਸ਼ਵਰ ਨਾਲ ਇੱਕ ਸੁਰ ਹੋਇਆ ਬੰਦਾ, ਜੀਵਨ ਦਾ ਵੀ ਰਸ ਲੈਂਦਾ, ਮੌਤ ਦਾ ਵੀ ਰਸ ਲੈਂਦਾ। ਤੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਇਸ ਲੀਹ ਦੇ ਉਸਤਾਦ ਨੇ। ਇੱਕ ਹੁੰਦੇ ਨੇ ਜਿਹਨਾਂ ਨੂੰ ਜੀਣ ਦੀ ਜਾਚ ਆ ਜਾਵੇ, ਮਰਨ ਦੀ ਜਾਚ ਆ ਜਾਵੇ, ਲੇਕਿਨ ਇੱਕ ਐਸੇ ਹੁੰਦੇ ਨੇ ਜਿਹੜੇ ਕਿਸੇ ਕੰਮ ਦੇ ਉਸਤਾਦ ਹੀ ਹੋ ਜਾਣ, ਮਾਸਟਰ ਹੀ ਹੋ ਜਾਣ, ਉਸ ਕੰਮ ਚ ਨਿਪੁੰਨ ਹੋ ਜਾਣ, ਸਿਖਾਉਣ ਜੋਗੇ ਹੋ ਜਾਣ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀਵਨ ਤੇ ਮਰਨ ਦਾ ਉਪਦੇਸ਼ ਤੇ ਸਬਕ ਦੇਣ ਵਾਲੇ। ਪੁੱਤਰ ਕਿਵੇਂ ਹੋਣਾ ਚਾਹੀਦਾ, ਭਰਾ ਕਿਹੋ ਜਿਹਾ ਹੋਣਾ ਚਾਹੀਦਾ, ਸਿੱਖ ਕੈਸਾ ਹੋਣਾ ਚਾਹੀਦਾ, ਗੁਰੂ ਕੈਸਾ ਹੋਣਾ ਚਾਹੀਦਾ, ਇਨਸਾਨ ਕੈਸਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਵਿੱਚੋਂ ਇਹ ਸਾਰੀਆਂ ਜਾਂਚਾਂ ਆਪਣੇ ਆਪ ਸਮਝ ਆਉਂਦੀਆਂ। ਜ਼ਿੰਦਗੀ ਭਰ ਸੇਵਾ ਕਿਵੇਂ ਕਰਨੀ ਹੈ, ਪਰਉਪਕਾਰ ਕਿਵੇਂ ਕਰਨਾ, ਕਿਸੇ ਦੇ ਕੰਮ ਕਿਵੇਂ ਆ ਸਕਣਾ, ਕਿਸੇ ਨੂੰ ਸੁੱਖ ਕਿਵੇਂ ਦੇ ਸਕਣਾ, ਇਹ ਬੜੀ ਖਾਸ ਗੱਲ ਹੈ। ਜਿਹੜਾ ਬੰਦਾ ਕਿਸੇ ਨੂੰ ਸੁੱਖ ਦੇ ਕੇ ਜਿਉਂਦਾ ਹੈ ਨਾ, ਉਹ ਮੌਤ ਦਾ ਸਵਾਦ ਲੈ ਸਕਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਕਿਹਦੇ ਵਾਸਤੇ ਮਰ ਰਹੇ ਨੇ? ਕਿਸੇ ਦੇ ਸੁੱਖ ਵਾਸਤੇ, ਕਿਸੇ ਨੂੰ ਆਤਮਕ ਤੇ ਭਗਤੀ ਦਾ, ਧਰਮ ਦਾ ਸੁੱਖ ਪ੍ਰਾਪਤ ਹੋ ਸਕੇ, ਲੋਕਾਂ ਦਾ ਧਰਮ ਸੁਰੱਖਿਅਤ ਰਹਿ ਸਕੇ, ਉਹ ਆਪਣੇ ਸਰੀਰ ਦਾ ਠੀਕਰਾ ਜ਼ਾਲਮ ਦੇ ਬੂਹੇ ਤੇ ਭੰਨ ਦਿੰਦੇ ਨੇ, ਉਹ ਜੀਵਨ ਦਾ ਆਨੰਦ ਲੈ ਸਕਦੇ ਨੇ, ਉਹ ਮੌਤ ਦਾ ਵੀ ਆਨੰਦ ਲੈ ਸਕਦੇ।
ਧੰਨ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬੈਠੇ ਨੇ, ਸਾਈ ਮੀਆਂ ਮੀਰ ਸਾਹਮਣੇ ਖਲੋਤੇ ਨੇ। ਕਹਿੰਦੇ ਨੇ ਸਾਹਿਬ ਮੈਥੋਂ ਜਰਿਆ ਨਹੀਂ ਜਾਂਦਾ ਕਿ ਕੀ ਹੋ ਰਿਹਾ, ਤੁਹਾਡੇ ਸਰੀਰ ਤੇ ਇੰਨਾ ਜ਼ੁਲਮ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਤੇ ਧੰਨ ਗੁਰੂ ਅਰਜਨ ਸਾਹਿਬ ਮੁਸਕਰਾ ਰਹੇ ਨੇ, ਕਹਿੰਦੇ ਨੇ ਸਾਈ ਜੀ ਕਿਉਂ ਨੀ ਬਰਦਾਸ਼ਤ ਹੁੰਦਾ, ਤੁਹਾਡਾ ਬਰਦਾਸ਼ਤ ਦਾ ਮਾਦਾ ਕਿੱਧਰ ਗਿਆ, ਤੁਹਾਡੀ ਸਹਿਣ ਸ਼ਕਤੀ ਕਿੱਧਰ ਗਈ? ਰੱਬ ਵਾਲਿਓ, ਰੱਬ ਦੇ ਪਿਆਰ ਵਾਲਿਓ, ਤੁਹਾਡੀ ਸਹਿਣ ਸ਼ਕਤੀ ਕਿਉਂ ਭੰਗ ਹੋ ਰਹੀ? ਸਾਈ ਜੀ ਕਹਿੰਦੇ ਨੇ ਮੇਰੇ ਮੁਰਸ਼ਿਦ, ਮੇਰੇ ਸਿਰ ਦੇ ਮਾਲਕ, ਮੇਰੇ ਸਤਿਗੁਰੂ, ਇਹ ਨਹੀਂ ਬਰਦਾਸ਼ਤ ਹੁੰਦਾ, ਤੁਸੀਂ ਮੈਨੂੰ ਆਗਿਆ ਦਿਓ, ਮੈਂ ਸਾਰਾ ਕੋਈ ਤਬਾਹ ਕਰਦੇ ਹਾਂ। ਤੇ ਸਾਹਿਬ ਮੁਸਕਰਾ ਕੇ ਕਹਿੰਦੇ ਨੇ ਸਾਈ ਜੀ ਰੱਬ ਵਾਲਿਓ, ਤੁਹਾਡੇ ਮੂੰਹ ਇਹ ਗੱਲ ਸੱਜਦੀ ਨਹੀਂ, ਤਬਾਹ ਕਰ ਦਿਓ ਨਾ। ਰੱਬ ਦੇ ਪਿਆਰ ਵਾਲੇ, ਰੱਬ ਦੀ ਇਸ ਸੋਹਣੀ ਉਸਾਰੀ ਨੂੰ ਸਵਾਰਨਾ ਤਾਂ ਜਾਣਦੇ ਨੇ, ਸਿੰਗਾਰਨਾ ਤਾਂ ਜਾਣਦੇ ਨੇ, ਤਬਾਹ ਕਰਨਾ ਸਾਡਾ ਕੰਮ ਨਹੀਂ। ਉਹਦੀ ਰਚਨਾ ਹੈ, ਉਹ ਰਚੇ, ਬਣਾਵੇ, ਮਿਟਾਵੇ, ਉਹਦੀ ਰਚਨਾ। ਤੇ ਜੇ ਕੋਈ ਉਹਦੀ ਰਚਨਾ ਨੂੰ ਤਬਾਹ ਕਰਦਾ ਹੈ ਤਾਂ ਉਹਦਾ ਲੇਖਾ ਲੈਣ ਵਾਲਾ ਉਹ ਜੋ ਬੈਠਾ। ਜਿਨ੍ਹਾਂ ਜ਼ਾਲਮਾਂ ਨੂੰ ਤਬਾਹ ਕਰਨ ਦੀ ਗੱਲ ਸਾਈ ਜੀ ਤੁਸੀਂ ਕਰਦੇ ਹੋ, ਉਹਨਾਂ ਦੀ ਆਪਣੀ ਬੋਲੀ, ਉਹਨਾਂ ਦਾ ਆਪਣਾ ਵਿਹਾਰ, ਉਹਨਾਂ ਦਾ ਆਪਣਾ ਢੰਗ ਹੈ। ਇਹ ਸਾਡਾ ਆਪਣਾ ਵਿਹਾਰ ਹੈ, ਸਾਡਾ ਆਪਣਾ ਢੰਗ ਹੈ, ਸਾਡੀ ਆਪਣੀ ਬੋਲੀ ਹੈ। ਅਸੀਂ ਆਪਣੀ ਬੋਲੀ, ਆਪਣੇ ਢੰਗ, ਆਪਣੇ ਵਿਹਾਰ ਨੂੰ ਅਸੀਂ ਕਿਉਂ ਛੱਡ ਦਈਏ? ਉਹ ਆਪਣਾ ਕੰਮ ਕਰੀ ਜਾਣ, ਉਹ ਤਬਾਹ ਕਰੀ ਜਾਣ, ਉਹ ਮਿਟਾਈ ਜਾਣ, ਆਪਾਂ ਤਾਂ ਨਹੀਂ ਇਸ ਵਿਹਾਰ 'ਚ ਸ਼ਾਮਿਲ ਹੋਣਾ। ਸਾਂਝ ਬੜੀ ਪੁਰਾਣੀ ਸੀ ਨਾ, ਲਾਹੌਰ ਦੀਆਂ ਗਲੀਆਂ 'ਚ ਜਿੱਦਣ ਲਾਹੌਰ 'ਚ ਮਹਾਂਮਾਰੀ ਪਈ, ਬਿਮਾਰੀ ਫੈਲੀ, ਲੋਕਾਂ ਦੇ ਘਰਾਂ 'ਚ ਹਾਹਾਕਾਰ, ਕੁਰਲਾਟ ਮੱਚੀ ਹੋਈ ਸੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੌਜਵਾਨ ਉਸ ਵੇਲੇ ਗੁਰਗੱਦੀ ਬਿਰਾਜਮਾਨ ਨਹੀਂ ਸਨ, ਪਿਤਾ ਜੀ ਦੇ ਹੁਕਮ 'ਚ ਲਾਹੌਰ ਸਨ। ਲਾਹੌਰ ਦੀਆਂ ਗਲੀਆਂ 'ਚ ਉਸ ਬਿਮਾਰੀ ਨੇ ਤਬਾਹੀ ਮਿਟਾਈ ਹੋਈ, ਉਸ ਮੱਚੀ ਹੋਈ ਤਬਾਹੀ ਦੇ ਵਿੱਚ ਸਾਈ ਜੀ ਨੂੰ ਅਚਾਨਕ ਕਿਸੇ ਨੇ ਖਬਰ ਦਿੱਤੀ ਸੀ। ਸਾਈ ਮੀਆਂ ਮੀਰ ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ ਵਿੱਚੋਂ ਲਾਸ਼ਾਂ ਚੁਕਵਾ ਰਹੇ ਨੇ, ਬਿਮਾਰਾਂ ਦੀ ਸਾਰ ਲੈ ਰਹੇ ਨੇ। ਕਿਸੇ ਨੇ ਆ ਕੇ ਕਿਹਾ, ਸਾਈ ਜੀ ਆਪਾਂ ਤਾਂ ਮੁਸਲਮਾਨ ਹੁੰਦੇ ਹਾਂ, ਇਸਲਾਮ ਦੇ ਪਿਆਰ ਵਿੱਚ ਮੁਸਲਮਾਨਾਂ ਦੇ ਘਰਾਂ ਦੀ ਸਾਰ ਲੈਂਦੇ ਫਿਰ ਰਹੇ ਹਾਂ। ਇੱਕ ਨੌਜਵਾਨ ਐਸਾ ਵੀ ਆਇਆ, ਜਾਪਦਾ ਹਿੰਦੂ ਹੈ, ਪਰ ਉਹ ਤਾਂ ਸਾਰਿਆਂ ਨਾਲ ਇੱਕ ਸਾਰ ਵਤੀਰਾ ਕਰ ਰਿਹਾ। ਉਹ ਮੁਸਲਮਾਨਾਂ ਦੇ ਘਰਾਂ ਦੇ ਵਿੱਚੋਂ ਵੀ ਬਿਮਾਰਾਂ ਦੀ ਖਬਰ ਲੈਂਦਾ ਫਿਰ ਰਿਹਾ, ਆਪਣੇ ਸਾਥੀਆਂ ਨੂੰ ਲੈ ਕੇ ਗਲੀਆਂ 'ਚ ਬਹੁਤ ਤੇਜ਼ੀ ਦੇ ਨਾਲ ਉਹ ਲੋਕਾਂ ਦਾ ਦੁੱਖ ਵੰਡਾਉਂਦਾ ਫਿਰ ਰਿਹਾ। ਉਦਣ ਲਾਹੌਰ ਦੀਆਂ ਗਲੀਆਂ 'ਚ ਗੁਰੂ ਅਰਜਨ ਸਾਹਿਬ ਤੇ ਸਾਈ ਮੀਆਂ ਮੀਰ ਦੀ ਪਹਿਲੀ ਮੁਲਾਕਾਤ ਹੋਈ ਸੀ। ਸਾਈ ਜੀ ਨੇ ਉਦਣ ਵੀ ਮਹਿਸੂਸ ਕੀਤਾ ਸੀ ਉਮਰ 'ਚ ਮੈਂ ਵੱਡਾ, ਲੇਕਿਨ ਕਰਨੀ ਵਿੱਚ ਮੈਥੋਂ ਵੱਡਾ ਜਾਪਦਾ ਹੈ। ਉਮਰ ਦਾ ਅਜੇ ਨੌਜਵਾਨ ਹੈ, ਅਵਾਇਲ ਉਮਰ ਹੈ, ਮਗਰ ਕਰਨੀ ਵਿੱਚ, ਸਮਦ੍ਰਿਸ਼ਟੀ ਵਿੱਚ ਮੈਥੋਂ ਬਹੁਤ ਉੱਚਾ ਹੈ। ਫਿਰ ਜਿਸ ਦਿਨ ਗੁਰੂ ਅਰਜਨ ਸਾਹਿਬ ਗੁਰਗੱਦੀ ਬਿਰਾਜਮਾਨ ਹੋਏ ਸਨ, ਸਾਈ ਜੀ ਨੂੰ ਬੁਲਾ ਭੇਜਿਆ ਸੀ, ਆ ਸਾਈ ਲੋਕਾ ਕੋਈ ਪਿਆਰ ਦੀ ਸਾਂਝ ਵਾਲੀ ਗੱਲ ਕਰੀਏ। ਹਰਿਮੰਦਰ ਦੀ ਨੀ, ਸਾਈ ਜੀ ਕੋਲੋਂ ਰਖਵਾਈ ਸੀ, ਸਾਈ ਮੀਆਂ ਮੀਰ ਤੋਂ। ਤੂੰ ਵੀ ਰੱਬ ਦੇ ਪਿਆਰ ਵਾਲਾ ਹੈ, ਮੈਂ ਵੀ ਰੱਬ ਦੇ ਪਿਆਰ ਵਾਲਾ, ਆ ਸਾਂਝੀ ਵਾਲਤਾ ਦੀ ਕੋਈ ਗੱਲ ਪੈਦਾ ਕਰੀਏ। ਪਰ ਅੱਜ ਸਾਈ ਜੀ ਜਿਸ ਵੇਲੇ ਕਿਹਾ ਮੈਥੋਂ ਬਰਦਾਸ਼ਤ ਨਹੀਂ ਹੁੰਦਾ, ਸਾਹਿਬ ਕਹਿਣ ਲੱਗੇ ਨਹੀਂ ਆਪਾਂ ਚਰਨਾ ਹੈ, ਆਪਾਂ ਬਰਦਾਸ਼ਤ ਕਰਨਾ ਹੈ, ਆਪਾਂ ਜੀਵਨ ਦਾ ਵੀ ਆਨੰਦ ਲੈਣਾ, ਆਪਾਂ ਦੁੱਖਾਂ ਵਿੱਚੋਂ ਵੀ ਸਵਾਦ ਲੈਣਾ। ਲੋਕ ਸੁੱਖਾਂ ਵਿੱਚੋਂ ਵੀ ਸੁੱਖ ਨਹੀਂ ਮਾਣ ਸਕਦੇ, ਦੁਖੀ ਹੁੰਦੇ ਰਹਿ ਜਾਂਦੇ ਨੇ। ਰੱਬ ਨਾਲ ਜੁੜੇ ਹੋਏ, ਇੱਕ ਸੁਰ ਹੋਏ ਹੋਏ, ਅਖੌਤੀ ਦੁੱਖਾਂ ਦੇ ਵਿੱਚ ਵੀ ਆਨੰਦ ਉਹਨਾਂ ਦਾ ਭੰਗ ਨਹੀਂ ਹੁੰਦਾ। ਹਰ ਕਾ ਨਾਮ ਹਿਰਦੈ ਨਿੱਤ ਧਿਆਈ, ਸੰਗੀ ਸਾਥੀ ਸਗਲ ਤਰਾਈ, ਗੁਰੂ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸਦਾ ਸੰਭਾਲੇ, ਤੇਰਾ ਕੀਆ ਮੀਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਜੋ ਉਹਨਾਂ ਦੀ ਮੰਗ ਹੈ ਉਸ ਮੰਗ ਵਿੱਚ ਇੰਨਾ ਸੁੱਖ ਹੈ ਕਿ ਹਰ ਦੁੱਖ ਸੁੱਖ ਨੂੰ ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇੱਥ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤੇ ਜਿਸ ਨੇ ਮਹਾਰਾਜ ਨੇ ਕਿਹਾ ਸਾਈ ਜੀ ਆਪਣਾ ਕੰਮ ਤਬਾਹ ਕਰਨਾ ਨਹੀਂ, ਆਪਣਾ ਕੰਮ ਦੁੱਖ ਸੁੱਖ ਨੂੰ ਇੱਕ ਕਰਕੇ ਜਾਣਨਾ ਹੈ। ਉਸ ਦਿਨ ਸਾਈ ਜੀ ਨੇ ਫਿਰ ਮਹਿਸੂਸ ਕੀਤਾ ਸੀ, ਸਤਿਗੁਰੂ ਤੁਸੀਂ ਵਾਕਿਆ ਹੀ ਮਹਾਨ, ਉਮਰ 'ਚ ਮੈਂ ਬਹੁਤ ਵੱਡਾ ਹੋ ਸਕਣਾ, ਮੇਰੀ ਪੂਜਾ ਪ੍ਰਤਿਸ਼ਠਾ ਤੇ ਮਾਨਤਾ ਵੀ ਬੜੀ, ਪਰ ਜੋ ਕੁਝ ਤੁਹਾਡੇ ਅੰਦਰ ਹੈ, ਜੋ ਤੁਹਾਡੇ ਕੋਲ ਗੱਲ ਹੈ, ਮੈਂ ਧਰਮ ਦਾ ਵਿਦਿਆਰਥੀ ਤਾਂ ਹੋ ਸਕਦਾ, ਧਰਮ ਸਿੱਖਣ ਵਾਲਾ ਤਾਂ ਹੋ ਸਕਣਾ, ਪਰ ਤੁਸੀਂ ਧਰਮ ਸਿਖਾਉਣ ਵਾਲੇ, ਜੀਵਨ ਵੀ ਸਿਖਾਉਣ ਵਾਲੇ ਹੋ, ਮਰਨ ਵੀ ਸਿਖਾਉਣ ਵਾਲੇ ਹੋ, ਕਰਨ ਵੀ ਸਿਖਾਉਣ ਵਾਲੇ ਹੋ, ਜਰਨ ਵੀ ਸਿਖਾਉਣ ਵਾਲੇ, ਸ਼ਕਤੀ ਸਾਰੀ ਦੇ ਮਾਲਕ ਹੋ, ਲੇਕਿਨ ਜਰਨ ਦੀ ਸ਼ਕਤੀ ਤੁਹਾਡੇ ਕੋਲ ਬਹੁਤ ਜ਼ਿਆਦਾ ਹੈ। ਉਹ ਜਿਹੜਾ
ਭਾਈ ਸੱਤਾ ਬਲਵੰਤ ਜੀ ਦੀ ਵਾਰ ਚ ਆਪਾਂ ਸ਼ਬਦ ਪੜ੍ਹਨੇ ਆ। ਦੂਣੀ ਚੌਣੀ ਕਰਾ ਮਾਤ ਸੱਚੇ ਦਾ ਸੱਚਾ ਟੋਆ। ਇੱਕ ਤਾਂ ਕਰਾ ਮਾਤ ਹੁੰਦੀ ਜਿਹੜੀ ਬੰਦੇ ਦੀ ਸਮਝ ਤੋਂ ਬਾਹਰੀ ਹੋਵੇ, ਸੁਪਰ ਹਿਊਮਨ ਜਿਸਨੂੰ ਕਹਿੰਦੇ ਆ, ਜਿਹੜੀ ਆਮ ਬੰਦਾ ਨਾ ਕਰ ਸਕਦਾ ਹੋਵੇ, ਕੋਈ ਬਹੁਤ ਸ਼ਕਤੀ ਵਾਲਾ ਰਿਧੀਆਂ ਸਿੱਧੀਆਂ ਵਾਲਾ ਕੋਈ ਕਰ ਸਕਦਾ ਹੋਵੇ, ਉਹਨੂੰ ਕਰਾ ਮਾਤ ਕਹਿੰਦੇ ਨੇ। ਲੇਕਿਨ ਕਰਾ ਮਾਤ ਜਿਹੜੀ ਅੱਗੇ ਹੀ ਬੰਦੇ ਦੀ ਆਮ

ਕਿ ਤੇਰੇ ਕੋਲ ਸ਼ਕਤੀਆਂ ਸਾਰੀਆਂ, ਸਮਰੱਥਾ ਸਾਰੀ ਹੈ, ਪਰ ਤੂੰ ਵਰਤਦਾ ਨਹੀਂ, ਤੂੰ ਜਰਦਾ ਹੈ। ਤੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ। ਤੂੰ ਸ਼ਰਾ ਉਹ ਜਿਹੜੀ ਤਾਕਤ ਹੈ, ਉਹ ਰਿੱਧੀ ਸਿੱਧੀ ਹੈ, ਉਹ ਸ਼ਕਤੀ ਹੈ, ਉਸਨੂੰ ਵਿਖਾਉਂਦਾ ਨਹੀਂ, ਪ੍ਰਗਟਾਉਂਦਾ ਨਹੀਂ, ਬਲਕਿ ਜਰ ਕੇ ਦਿਖਾਉਣਾ ਮੇਰੇ ਸਤਿਗੁਰੂ। ਕਿਉਂਕਿ ਤੂੰ ਲੋਕਾਂ ਨੂੰ ਜੀਣਾ ਵੀ ਸਿਖਾਉਣਾ ਹੈ, ਜਰਨਾ ਵੀ ਸਿਖਾਉਣਾ ਹੈ, ਮਰਨਾ ਵੀ ਸਿਖਾਉਣਾ ਹੈ। ਤੇਰੇ ਕੋਲ ਇਜਾਜ ਹੈ, ਤੂੰ ਇਸ ਦਾ ਮਾਸਟਰ ਹੈ, ਤੇ ਲੋਕ ਤੇਰੇ ਕੋਲੋਂ ਇਹ ਸਿੱਖਦੇ ਨੇ। ਤੇ ਜਿਨ੍ਹਾਂ ਨੂੰ ਆ ਗਈ ਇਹ ਜਾਚ, ਜਿਨ੍ਹਾਂ ਨੂੰ ਜੀਣਾ ਆ ਗਿਆ, ਜਿਨ੍ਹਾਂ ਨੂੰ ਮਰਨਾ ਆ ਗਿਆ, ਜਿਹੜੇ ਇੱਕ ਸੁਰ ਹੋ ਗਏ ਨੇ ਵਾਹਿਗੁਰੂ ਨਾਲ, ਵੈਸੇ ਤਾਂ ਮਰਨਾ ਸਾਰਿਆਂ ਨੇ, ਤੁਰ ਮਰਨ ਲਿਖਾਇਆ, ਪਰ ਗੁਰਮੁਖ ਮਰਦੇ ਨੇ ਤੇ ਮੌਤ ਜਿਹੜੀ ਬੜੀ ਭਿਆਨਕ ਹੈ, ਉਹਦੀ ਖੂਬਸੂਰਤ ਹੋ ਜਾਂਦੀ। ਜਨ ਉਭਰੇ ਹਰ ਹਰ ਧਿਆਨ ਜੀਓ, ਮੌਤ ਇਸ ਭਿਆਨਕਤਾ ਤੋਂ ਰੱਬ ਦੇ ਬੰਦੇ ਬਚ ਕੇ ਨਿਕਲਦੇ ਨੇ, ਵੱਖਰੇ ਹੁੰਦੇ ਨੇ, ਅਲੱਗ ਹੁੰਦੇ ਨੇ। ਹਰ ਸੋਭਾ ਪਾਈ, ਉਹ ਆਪ ਵੀ ਸ਼ਾਨ ਨਾਲ ਜਿਉਂਦੇ ਨੇ, ਪਰ ਜਿਉਂਦੇ ਕਿਸ ਗੱਲ ਦੀ, ਸ਼ਾਨ ਕਿਸ ਗੱਲ ਦੀ, ਹਰ ਨਾਮ ਵੜਿਆ। ਹਰ ਦਰਗਾਹ ਪਹਿਦੇ ਜਾਣ ਜੀਓ, ਉਹ ਸੱਚੀ ਦਰਗਾਹ ਵਿੱਚ, ਪ੍ਰਭੂ ਦੀ ਦਰਗਾਹ ਵਿੱਚ ਸਨਮਾਨਿਤ ਹੋਏ ਹੋਏ ਜਾਂਦੇ ਨੇ। ਅਸਰੋਭਾ ਦਿੰਦੇ ਹਾਂ, ਸਨਮਾਨ ਦਿੰਦੇ ਹਾਂ, ਕਿਸੇ ਦੀ ਚੰਗੀ ਕਰਨੀ ਹੋ, ਨਿਰੰਕਾਰ ਦੀ ਦਰਗਾਹ ਵਿੱਚ ਵੀ ਮਾਣ ਹੁੰਦਾ। ਹਰ ਦਰਗਾਹ ਪਹਿਦੇ ਜਾਣ ਜੀਓ, ਦਰਗਾਹ 'ਚ ਸਨਮਾਨ ਹੁੰਦਾ ਉਹਨਾਂ ਦਾ। ਹਰ ਦਰਗਾਹ ਪਹਿਦੇ, ਹਰ ਨਾਮੇ ਸਿੱਧੇ, ਜਿਹੜੇ ਨਾਮ ਦੇ ਨਾਲ ਆਪਣੇ ਜੀਵਨ ਵਿੱਚ ਸੁਚੱਜ ਪਸਾਰ ਕੇ ਸੋਹਣਾ ਜਿਹਾ ਜੀਵਨ ਜਿਉਂਦੇ ਨੇ, ਦਰਗਾਹ ਵਿੱਚ ਸਨਮਾਨਿਤ ਹੁੰਦੇ ਨੇ। ਹਰ ਨਾਮੇ ਤੇ ਸੁੱਖ ਪਾਇਆ, ਉਹ ਅਸਲੀ ਸੁੱਖ ਨੂੰ ਪ੍ਰਾਪਤ ਕਰਦੇ ਨੇ, ਜ਼ਿੰਦਗੀ ਦਾ ਅਸਲੀ ਸੁੱਖ ਉਹ ਮਾਣਦੇ ਨੇ, ਬਲਕਿ ਮੌਤ ਵਿੱਚ ਵੀ ਉਹਨਾਂ ਦਾ ਸੁੱਖ ਭੰਗ ਨਹੀਂ ਹੁੰਦਾ। ਉਹਨਾਂ ਦੇ ਮਗਰ ਲੱਗ ਕੇ, ਉਹਨਾਂ ਦੇ ਪੂਰਨਿਆਂ ਤੇ ਚੱਲਣ ਵਾਲੇ ਵੀ ਇਹ ਸੁੱਖ ਨੂੰ ਮਾਣਦੇ ਨੇ। ਆਪਾਂ ਰੋਜ਼ ਯਾਦ ਕਰਨੇ ਆ ਉਹਨਾਂ ਨੂੰ, ਜਿਨ੍ਹਾਂ ਗੁਰਮੁਖਾਂ ਨੇ ਨਾਮ ਜਪਿਆ, ਵੰਡ ਛਕਿਆ, ਤੇਗ ਚਲਾਈ, ਤੇਗ ਵਾਹੀ, ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਚੰਗੜੀਆਂ ਤੇ ਚੜੇ, ਉਹ ਜਿਨ੍ਹਾਂ ਮਾਈਆਂ ਬੀਬੀਆਂ ਨੇ ਮੀਰ ਮਨੂ ਦੇ ਭੋਰਿਆਂ ਵਿੱਚ ਸਵਾ ਸਵਾ ਮਨ ਪੀਸਣ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਗਲਾਂ ਵਿੱਚ ਪੁਆਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਮੇਰੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਉਹ ਤੇਰੀ ਪੈੜ ਤੇ ਤੁਰਨ ਵਾਲੇ, ਤੇਰੇ ਪੂਰਨਿਆਂ ਤੇ ਤੁਰਨ ਵਾਲੇ ਲੋਕ ਸਨ, ਜਿਨ੍ਹਾਂ ਨੂੰ ਜੀਣਾ ਵੀ ਆ ਗਿਆ ਤੇ ਮਰਨ ਦਾ ਵੀ ਸੁੱਖ ਲੈਂਦੇ ਨੇ। ਉਹਨਾਂ ਦਾ ਸੁੱਖ ਤੱਤੀਆਂ ਤਵੀਆਂ ਤੇ ਭੰਗ ਨਹੀਂ ਹੁੰਦਾ, ਉਹ ਉਗਲਦੀਆਂ ਦੇਗਾਂ 'ਚ ਭੰਗ ਨਹੀਂ ਹੁੰਦਾ,

ਉਚਾਰਿਆ ਹੋਇਆ ਇਸ ਸ਼ਬਦ ਦੇ ਵਿੱਚ ਇਨਸਾਨ ਨੂੰ ਗੁਰੂ ਸਾਹਿਬ ਜੀ ਸਮਝਾਉਂਦੇ

Why do I do?

ਜੇਠਾ ਸਾਹਿਬ ਕੀ ਬਾਤ ਜੇ ਆਖਾਏ ਕਹ ਨਾਨਕ ਕਿਆ ਦੀਜੇ ਸੀਸ ਬੰਦੇ ਕਰ ਬੈਸਣ ਦੀਜੇ ਬਿਨ ਸਿਰ

Guru Vaheguru, Guru Vaheguru, Guru Vaheguru, Guru Vaheguru.

Why do you like,

ਹੀ ਬਚਪਨ ਦੇ ਇੱਕੋ ਗੁਰੂ ਦੇ ਸ਼ਿਸ਼, ਬਚਪਨ ਦੋਨਾਂ ਦਾ ਇੱਕੋ ਗੁਰੂ ਦੇ ਪਾਸ ਗੁਜ਼ਰਿਆ, ਮਗਰ ਜਿਉਂ ਜਿਉਂ ਵਕਤ ਬੀਤਦਾ ਗਿਆ, ਵੱਡੇ ਹੋ ਗਏ, ਸੁਦਾਮਾ ਗਰੀਬ ਰਹਿ ਗਿਆ, ਭਗਵਾਨ ਕ੍ਰਿਸ਼ਨ ਮਹਾਰਾਜੇ ਬਣ ਗਏ, ਦੁਆਰਕਾ ਨਗਰੀ ਦੇ ਮਾਲਕ ਬਣ ਗਏ।

ਭਗਵਾਨ ਕ੍ਰਿਸ਼ਨ ਅਤੇ ਸੁਦਾਮੇ ਦੀ ਮਿੱਤਰਤਾ ਨੂੰ ਸਾਹਮਣੇ ਰੱਖਦੇ ਹੋਏ ਕੁਛ ਆਪਣੇ ਵਿਚਾਰ ਫਰਮਾਨ ਕੀਤੇ ਹਨ। ਪੌੜੀ ਵਿੱਚ ਕਹਿੰਦੇ ਨੇ ਕੁਛ ਮਿੱਤਰਤਾ ਦੀਆਂ ਨਿਸ਼ਾਨੀਆਂ ਦਿੱਤੀਆਂ ਨੇ ਭਗਵਾਨ ਕ੍ਰਿਸ਼ਨ ਬਾਰੇ ਅਤੇ ਸੁਦਾਮੇ ਦੇ ਬਾਰੇ ਕਿ ਕਿਸ ਤਰ੍ਹਾਂ ਦੀ ਮਿੱਤਰਤਾ ਸੀ। ਭਾਈ ਸਾਹਿਬ ਫਰਮਾਨ ਕਰਦੇ ਨੇ ਬਿਪ ਸੁਦਾਮਾ ਦਾਲ ਦੀ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਾਹਮਣੀ ਮਿਲ ਜਗਦੀਸ਼ ਦਲਿਦਰ ਗਵਾਏ। ਕਹਿੰਦੇ ਨੇ ਬਿਪਤਾ ਦਾ ਮਾਰਿਆ ਦਲਿਦਰੀ ਸੁਦਾਮਾ, ਸਾਰੇ ਕਹਿੰਦੇ ਨੇ ਕਿ ਇਹ ਭਗਵਾਨ ਕ੍ਰਿਸ਼ਨ ਜੋ ਅੱਜ ਦੇ ਮਾਲਕ ਨੇ ਇਹ ਉਹਨਾਂ ਦਾ ਬਾਲ ਸਖਾਈ ਮਿੱਤਰ ਹੈ। ਅਤੇ ਏਡੇ ਵੱਡੇ ਭਗਵਾਨ ਕ੍ਰਿਸ਼ਨ ਮਹਾਰਾਜੇ ਜਿਹੜੇ ਹਨ, ਦੁਆਰਕਾ ਨਗਰੀ ਦੇ ਜਿਹੜੇ ਮਾਲਕ ਹਨ, ਅਨੇਕਾਂ ਗਰੀਬਾਂ ਨੂੰ ਦਾਨ ਕਰਦੇ ਹਨ, ਸੁੱਖ ਦਿੰਦੇ ਹਨ, ਅਤੇ ਇਹ ਬਾਲ ਸਖਾਈ ਮਿੱਤਰ ਸਤਾਉਂਦਾ ਹੋਇਆ ਇਸ ਨੂੰ ਸਾਰੇ ਕਹਿੰਦੇ ਹਨ ਇਹ ਬਾਲ ਸਖਾਈ ਮਿੱਤਰ ਹੈ, ਇਹ ਸਦਾਉਂਦਾ ਹੈ ਬਾਲ ਸਖਾਈ ਮਿੱਤਰ, ਅਤੇ ਫਿਰ ਵੀ ਗਰੀਬ ਹੈ। ਰੋਜ਼ ਉਸਦੀ ਪਤਨੀ, ਕਿਉਂਕਿ ਬ੍ਰਾਹਮਣ ਹੈ ਸੁਦਾਮਾ ਅਤੇ ਇਹਦੀ ਪਤਨੀ ਨੂੰ ਬ੍ਰਾਹਮਣੀ ਕਿਹਾ ਹੈ, ਕਹਿੰਦੇ ਨੇ ਰੋਜ਼ ਬ੍ਰਾਹਮਣੀ ਕਹਿੰਦੀ ਹੈ ਕਿ ਇਹ ਸੁਦਾਮਾ ਤੂੰ ਜਗਦੀਸ਼ ਨੂੰ ਮਿਲਤੇ ਸਹੀ, ਉਹ ਤੇਰੇ ਦੁੱਖ ਦੂਰ ਕਰ ਦੇਵੇਗਾ। ਅਤੇ ਭਾਈ ਸਾਹਿਬ ਇਸੇ ਮਿੱਤਰਤਾ ਦੀਆਂ ਨਿਸ਼ਾਨੀਆਂ ਨੂੰ ਦੱਸਦੇ ਹੋਏ ਅੱਗੇ ਫਰਮਾਨ ਕਰਦੇ ਹਨ।

ਘਰੋਂ ਚੱਲ ਪਿਆ ਸੁਦਾਮਾ ਭਗਵਾਨ ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ। ਅਤੇ ਰਸਤੇ ਦੇ ਵਿੱਚ ਜਿਸ ਤਰ੍ਹਾਂ ਕੋਈ ਗਿਣ ਕੇ ਚੱਲਦਾ ਹੈ, ਮੈਂ ਕਦੋਂ ਜਾਵਾਂਗਾ, ਕਦੋਂ ਪਹੁੰਚਾਂਗਾ, ਅਤੇ ਸੋਚਦਾ ਹੈ ਅਸੀਂ ਤਾਂ ਬਚਪਨ ਦੇ ਮਿੱਤਰ ਸਾਂ ਅਤੇ ਹੁਣ ਤਾਂ ਵੱਡੇ ਹੋ ਗਏ, ਪਤਾ ਨਹੀਂ ਮੈਨੂੰ ਪਹਿਚਾਨਣ ਕਿ ਨਾ ਪਹਿਚਾਨਣ। ਚੱਲਿਆ ਗਿਣਦਾ ਗੱਟੀਆਂ ਕਿਉਂ ਕਰ ਜਾਈਏ, ਕੌਣ ਮਿਲਾਏ। ਕਹਿੰਦੇ ਨੇ ਮੈਂ ਕਿਸ ਤਰ੍ਹਾਂ ਜਾਵਾਂਗਾ ਅਤੇ ਮੈਨੂੰ ਮਿਲਾਏਗਾ ਕੌਣ ਉੱਥੇ ਭਗਵਾਨ ਕ੍ਰਿਸ਼ਨ ਦੇ ਨਾਲ। ਭਾਈ ਸਾਹਿਬ ਫਰਮਾਨ ਕਰਦੇ ਨੇ ਇਹ ਸੋਚਦਾ ਸੋਚਦਾ ਸੁਦਾਮਾ ਦੁਆਰਕਾ ਨਗਰੀ ਦੇ ਵਿੱਚ ਪਹੁੰਚ ਗਿਆ।

ਜਾ ਕੇ ਬੜੇ ਹੀ ਗਹਿਰੀ ਵਿਚਾਰ ਵਿੱਚ ਜਾ ਕੇ ਫਰਮਾਨ ਕੀਤੀ। ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਮਿੱਤਰ ਨਾਲ ਹੱਥ ਮਿਲਾਇਆ ਜਾਂਦਾ, ਕਿਸੇ ਮਿੱਤਰ ਨੂੰ ਮਿਲਣਾ ਚਾਹੇ ਤੇ ਗਲਵਕੜੀ ਵਿੱਚ ਲਿਆ ਜਾਂਦਾ ਹੈ, ਪਰ ਕਿਸੇ ਮਿੱਤਰ ਨੂੰ ਮਿਲਣਾ ਹੋਵੇ ਤੇ ਆਪਣਾ ਸਿੰਘਾਸਨ ਛੱਡ ਕੇ ਵੀ ਜਾਇਆ ਜਾ ਸਕਦਾ ਹੈ ਦੂਰੋਂ ਦੇਖ ਕੇ। ਮਗਰ ਭਗਵਾਨ ਕ੍ਰਿਸ਼ਨ ਸਿਰਫ ਸਿੰਘਾਸਨ ਛੱਡ ਕੇ ਸੁਦਾਮੇ ਵੱਲ ਨਹੀਂ ਵਧੇ। ਕਹਿੰਦੇ ਨੇ ਇਤਨੀ ਨਿਮਰਤਾ ਨਾਲ ਭਗਵਾਨ ਕ੍ਰਿਸ਼ਨ ਵਧੇ ਸੁਦਾਮੇ ਵੱਲ, ਔਰ ਸੁਦਾਮੇ ਦੇ ਕੋਲ ਜਾ ਕੇ ਕਹਿੰਦੇ ਨੇ ਸੁਦਾਮੇ ਦੀ ਪਹਿਲੇ ਪ੍ਰਦਖਣਾ ਲਈ। ਸੁਦਾਮਾ ਖੜ੍ਹਾ ਹੈ ਔਰ ਭਗਵਾਨ ਕ੍ਰਿਸ਼ਨ ਉਹਦੀ ਪ੍ਰਦਖਣਾ ਲੈ ਰਹੇ ਹਨ, ਔਰ ਪ੍ਰਦਖਣਾ ਲੈ ਕੇ ਫਿਰ ਸੁਦਾਮੇ ਦੇ ਪੈਰੀ ਪੈਂਦੇ ਹਨ, ਅਤੇ ਪੈਰੀ ਪੈ ਕੇ ਸੁਦਾਮੇ ਗਰੀਬ ਨੂੰ ਆਪਣੇ ਗਲੇ ਲਗਾਉਂਦੇ ਹਨ। ਭਾਈ ਸਾਹਿਬ ਗਹਿਰੇ ਤਲ ਵਿੱਚ ਜਾ ਕੇ ਸਾਰੇ ਸੰਸਾਰ ਨੂੰ ਇਹ ਮੈਸੇਜ ਦੇ ਰਹੇ ਹਨ ਭਗਵਾਨ ਕ੍ਰਿਸ਼ਨ ਦਾ, ਕਿਉਂਕਿ ਸੁਦਾਮਾ ਉਹਨਾਂ ਦਾ ਬਾਲ ਸਿਖਾਈ ਮਿੱਤਰ ਹੈ, ਅਤੇ ਬਾਲ ਸਿਖਾਈ ਮਿੱਤਰ ਹੋਣ ਦੇ ਨਾਤੇ ਉਹ ਦੋਨੋਂ ਇੱਕ ਗੁਰੂ ਦੇ ਸ਼ਿਸ਼ ਸਨ। ਅਤੇ ਜਦੋਂ ਪਹਿਲੀ ਵਾਰੀ ਦੇਖਿਆ ਸੁਦਾਮਾ ਮੇਰੇ ਦੁਆਰ 'ਤੇ ਆਇਆ ਹੈ, ਕਹਿੰਦੇ ਨੇ ਦੂਰੋਂ ਦੇਖਿਆ ਦੇਖਤੇ ਸੁਦਾਮੇ ਵੱਲ ਰਹੇ ਹਨ, ਪਰ ਸੁਦਾਮੇ ਦੇ ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ, ਉਸ ਗੁਰੂ ਦੇ ਜਿਸ ਗੁਰੂ ਪਾਸੋਂ ਦੋਨਾਂ ਨੇ ਬਚਪਨ ਦੇ ਵਿੱਚ ਸਿੱਖਿਆ ਲਈ ਹੈ। ਸੁਦਾਮੇ ਦੇ ਵਿੱਚੋਂ ਭਗਵਾਨ ਕ੍ਰਿਸ਼ਨ ਆਪਣੇ ਗੁਰੂ ਦੇ ਦਰਸ਼ਨ ਕਰਦੇ ਹੋਏ ਸੁਦਾਮੇ ਵੱਲ ਵਧੇ, ਅਤੇ ਪ੍ਰਦਖਣਾ ਲਈ ਜਿਸ ਤਰ੍ਹਾਂ ਕਿ ਆਪਣੇ ਗੁਰੂ ਦੇ ਲੈ ਰਹੇ ਹਨ,

ਵਿੱਚੋਂ ਆਪਣੇ ਗੁਰੂ ਦੇ ਦਰਸ਼ਨ ਕਰ ਰਹੇ ਹਨ। ਜਿਉਂ ਗੁਰੂ ਦੇ ਦਰਸ਼ਨ ਹੋ ਗਏ ਤੇ ਸੁਦਾਮੇ ਨੂੰ ਆਪਣੀ ਗਲਵਕੜੀ ਵਿੱਚ ਲਾਇਆ ਤੇ ਕਹਿੰਦੇ ਨੇ ਫਿਰ ਸੁਦਾਮੇ ਨੂੰ ਲੈ ਕੇ ਸਿੰਘਾਸਣ ਵੱਲ ਵਧੇ।

ਹਨ ਕਿ ਭਗਵਾਨ ਕ੍ਰਿਸ਼ਨ ਸਾਰੇ ਸੰਸਾਰ ਨੂੰ ਕੀ ਸੰਦੇਸ਼ਾ ਦੇ ਰਹੇ ਹੈ। ਕਹਿੰਦੇ ਨੇ ਸੁਦਾਮਾ ਆਪਣੀ ਪਤਨੀ ਦੇ ਕਹਿਣ 'ਤੇ ਚੱਲਿਆ ਸੀ ਕਿ ਭਗਵਾਨ ਕ੍ਰਿਸ਼ਨ ਕੋਲ ਜਾਵਾਂ ਅਤੇ ਆਪਣੀ ਗਰੀਬੀ ਦੂਰ ਕਰਵਾ ਲਵਾਂ, ਮਗਰ ਕਿਉਂਕਿ ਦੋਨੋਂ ਹੀ ਇੱਕ ਸ਼ਿਸ਼ ਦੇ ਰੂਪ ਦੇ ਵਿੱਚ ਹਨ, ਗੁਰੂ ਇੱਕ ਹੈ, ਸਿੱਖਿਆ ਇੱਕ ਗੁਰੂ ਪਾਸੋਂ ਲਈ ਹੈ ਅਤੇ ਦੋਨੋਂ ਹੀ ਆਪਣੇ ਆਪਣੇ ਅਸੂਲ 'ਤੇ ਕਾਇਮ ਹਨ। ਭਗਵਾਨ ਕ੍ਰਿਸ਼ਨ ਨੂੰ ਮਿਲੇ ਸੁਦਾਮਾ ਅਤੇ ਸੁਦਾਮਾ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਲਈ ਭਗਵਾਨ ਪਾਸੋਂ ਆਪਣੀ ਜ਼ਬਾਨ ਤੋਂ ਕੁਛ ਮੰਗਿਆ ਲਿਆ ਅਤੇ ਇੱਧਰੋਂ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਆਪਣੇ ਮਿੱਤਰ ਦੀ ਗਰੀਬੀ ਨੂੰ ਜਿਹੜੀ ਕਿ ਸਾਹਮਣੇ ਨਜ਼ਰ ਆ ਰਹੀ ਸੀ, ਤਨ 'ਤੇ ਕੱਪੜਾ ਨਹੀਂ, ਫਟੇ ਪੁਰਾਣੇ ਕੱਪੜੇ ਹਨ, ਪੈਰ ਵਿੱਚ ਜੁੱਤੀ ਕੋਈ ਨਹੀਂ, ਔਰ ਗਰੀਬੀ ਦਾਅਵੇ ਨਾਲ ਮਹਾਰਾਜੇ ਭਗਵਾਨ ਕ੍ਰਿਸ਼ਨ ਆਪਣੇ ਮਿੱਤਰ ਨੂੰ ਮਿਲਣ ਆਇਆ ਹੈ ਅਤੇ ਮਹਾਨਤਾ ਇਹ ਹੈ, ਭਾਈ ਸਾਹਿਬ ਫਰਮਾਨ ਕਰਦੇ ਹਨ ਭਗਵਾਨ ਕ੍ਰਿਸ਼ਨ ਦੀ, ਕਿ ਜਿੱਥੇ ਸੁਦਾਮੇ ਨੇ ਆਪਣੀ ਗਰੀਬੀ ਨੂੰ ਦੂਰ ਕਰਨ ਵਾਸਤੇ ਕੁਝ ਮੰਗਿਆ ਨਹੀਂ, ਉੱਥੇ ਭਗਵਾਨ ਕ੍ਰਿਸ਼ਨ ਨੇ ਸੁਦਾਮੇ ਦੀ ਗਰੀਬੀ ਨੂੰ ਉਹਦੇ ਸਾਹਮਣੇ ਜਤਲਾਇਆ ਵੀ ਹੈ। ਨਹੀਂ ਤਾਂ ਅਮੀਰ ਮਿੱਤਰ ਕਹਿੰਦਾ ਹੈ ਗਰੀਬ ਨੂੰ, ਬਈ ਤੈਨੂੰ ਕੋਈ ਜ਼ਰੂਰਤ ਹੈ

ਤੋਂ ਬਾਅਦ ਉਸ ਨੂੰ ਬੜਾ ਪਿਆਰ ਕੀਤਾ, ਇਤਨਾ ਪਿਆਰ ਕੀਤਾ। ਅਤੇ ਪਿਆਰ ਕਰਨ ਤੋਂ ਬਾਅਦ ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਾ ਬਚਪਨ ਤੋਂ ਹੁਣ ਜਵਾਨੀ ਆ ਗਈ ਹੈ, ਇਤਨੀ ਉਮਰਾਂ ਹੋ ਗਈ ਹੈ, ਬੜਾ ਚਿਰ ਹੋਇਆ ਹੈ ਮਿਲਿਆ ਨੂੰ, ਕੋਈ ਗੁਰੂ ਦੀ ਸੇਵਾ ਦੀ ਕਥਾ ਸੁਣਾ। ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ ਦਰਸਾ ਰਹੇ ਹਨ ਕਿ ਗੁਰੂ ਦੀ ਸੇਵਾ ਦੀ ਕਥਾ ਕਰਨ ਨਾਲ ਗੁਰੂ ਯਾਦ ਆਉਂਦਾ ਹੈ, ਗੁਰੂ ਯਾਦ ਆਉਣ ਨਾਲ ਗੁਰੂ ਦਾ ਦੱਸਿਆ ਹੋਇਆ ਨਾਮ ਯਾਦ ਆਉਂਦਾ ਹੈ, ਅਤੇ ਗੁਰੂ ਦਾ ਨਾਮ ਯਾਦ ਆਉਣ ਨਾਲ ਜਦੋਂ ਨਾਮ ਦਸਮ ਦੁਆਰ ਦੇ ਵਿੱਚ ਟਿਕ ਜਾਂਦਾ ਹੈ, ਇਕਾਗਰ ਚਿੱਤ ਮਨ ਹੋ ਜਾਂਦਾ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ, ਕਹਿੰਦੇ ਹਨ ਉਸ ਵਕਤ ਜਿਤਨੇ ਵੀ ਪਿਛਲੇ ਮਾੜੇ ਕਰਮ ਹਨ ਉਹ ਸਾਰੇ ਦੇ ਸਾਰੇ ਕੱਟੇ ਜਾਂਦੇ ਹਨ। ਭਾਈ ਸਾਹਿਬ ਫਰਮਾਨ ਕਰ ਰਹੇ ਹਨ ਗੁਰੂ ਦੀ ਸੇਵਾ ਦੀ ਕਥਾ ਦੀ ਮਹਾਨਤਾ। ਅਤੇ ਗੁਰਬਾਣੀ ਵਿੱਚ ਵੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ ਇੱਕ ਸ਼ਬਦ ਹੈ, ਇਹ ਸਵਾਮੀ ਰਾਮਾਨੰਦ

ਭਗਵਾਨ ਕ੍ਰਿਸ਼ਨ ਤੇ ਸੁਦਾਮੇ ਦੀ ਮਿੱਤਰਤਾ ਬਾਰੇ ਫਰਮਾਨ ਕਰ ਰਹੇ ਹਨ। ਕਹਿੰਦੇ ਨੇ ਸਿੰਘਾਸਣ ਤੇ ਬਿਠਾ ਕੇ ਸੁਦਾਮੇ ਨੂੰ ਜੋੜ ਦਿੱਤਾ ਗੁਰੂ ਦੇ ਸ਼ਬਦ ਨਾਲ। ਗੁਰੂ ਦੇ ਸ਼ਬਦ ਨਾਲ ਜਿਉਂ ਜੁੜਿਆ ਮਾਨੋ ਦਸਮ ਦੁਆਰ ਪਹੁੰਚ ਗਿਆ। ਦੁਆਰਕਾ ਨਗਰੀ ਦੇ ਮਾਲਕ ਨੇ ਨੌ ਦੁਆਰਿਆਂ ਵਿੱਚੋਂ ਕੱਢ ਕੇ ਦਸਮ ਦੁਆਰ ਪਹੁੰਚਾ ਦਿੱਤਾ, ਜਿੱਥੇ ਉਹਦੇ ਸਾਰੇ ਹੀ ਮਾੜੇ ਕਰਮ ਜਿਹੜੇ ਸਨ ਉਹ ਨਾਸ਼ ਹੋ ਗਏ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਨਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਸਭ ਕਹਿੰਦੇ ਨੇ ਇੱਥੇ 36 ਨਿਆਮ ਤਾਂ ਛਕਣੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਲੱਗ ਗਿਆ ਤਾਂ ਦੇਵਤੇ ਬੜੇ ਦੁਖੀ ਹੋਏ। ਸਾਰੇ ਦੇਵਤਿਆਂ ਨੇ ਵਿਸ਼ਨੂੰ ਭਗਵਾਨ ਨੂੰ ਬੇਨਤੀ ਕੀਤੀ, ਐ ਭਗਵਾਨ, ਅੰਮ੍ਰਿਤ ਦਾ ਕੜਾ ਦੈਂਤਾਂ ਦੇ ਹੱਥ ਵਿੱਚ ਹੈ, ਜੇ ਨਾ ਪੀ ਲਿਆ ਇਹ ਅਮਰ ਹੋ ਜਾਣਗੇ ਤੇ ਸਾਨੂੰ ਇਹਨਾਂ ਨੇ ਫਿਰ ਜਿਉਣ ਨਹੀਂ ਦੇਣਾ। ਪਰ ਦੈਂਤਾਂ ਦੇ ਕੋਲੋਂ ਅੰਮ੍ਰਿਤ ਦਾ ਕੜਾ ਲੈਣਾ ਬੜਾ ਔਖਾ ਸੀ, ਤਾਂ ਵਿਸ਼ਨੂੰ ਭਗਵਾਨ ਨੇ ਮੋਹਣੀ ਦਾ ਰੂਪ ਧਾਰਿਆ, ਔਰਤ ਦਾ ਐਸਾ ਸੋਹਣਾ ਰੂਪ ਧਾਰਿਆ, ਉਸ ਰੂਪ ਤੇ ਇਹ ਸਾਰੇ ਦੈਂਤ ਇੰਨੇ ਮੋਹਿਤ ਹੋਏ ਕਿ ਆਪਣੇ ਹੱਥੋਂ ਅੰਮ੍ਰਿਤ ਦਾ ਕੜਾ ਗੁਆ ਬੈਠੇ। ਵਿਸ਼ਨੂੰ ਭਗਵਾਨ ਨੇ ਮੋਹਣੀ ਦੇ ਰੂਪ ਵਿੱਚ ਅੰਮ੍ਰਿਤ ਦਾ ਕੜਾ ਦੈਂਤਾਂ ਕੋਲੋਂ ਲੈ ਲਿਆ, ਦੇਵਤਿਆਂ ਨੂੰ ਅੰਮ੍ਰਿਤ ਪਿਆਇਆ ਤੇ ਦੈਂਤਾਂ ਨੂੰ ਸਮੁੰਦਰ ਦਾ ਪਾਣੀ। ਜਿਹੜਾ ਅੰਮ੍ਰਿਤ ਬਚਿਆ ਉਹਨੂੰ ਸੱਚਖੰਡ ਲਿਜਾਇਆ ਗਿਆ। ਇਸ ਤਰ੍ਹਾਂ ਸਤਯੁਗ ਵਿੱਚ ਸਮੁੰਦਰ ਨੂੰ ਰਿੜਕ ਕੇ ਅੰਮ੍ਰਿਤ ਦਾ ਕੜਾ ਪ੍ਰਾਪਤ ਕੀਤਾ, ਦੇਵਤਿਆਂ ਨੂੰ ਪਿਆਇਆ ਤੇ ਦੈਂਤਾਂ ਦੇ ਨਾਲ ਛਲ ਕੀਤਾ ਗਿਆ।

ਗੁਰਬਾਣੀ ਤੋਂ ਬਾਅਦ ਆਪਾਂ ਕੋਈ ਗੱਲ ਨਹੀਂ ਕਰਨੀ। ਇਸ ਗੱਲ ਨੂੰ ਗੁਰਬਾਣੀ ਵਿੱਚ ਸਾਹਿਬ ਜੀ ਬਿਆਨ ਕਰਦੇ ਨੇ, ਮਾਂ ਧਾਣਾ ਪਰਬਤ ਕਰ ਰਿੜਕਿਓ, ਪਰਬਤ ਨੂੰ ਮਧਾਣਾ ਬਣਾ ਕੇ ਜਿਸ ਤਰ੍ਹਾਂ ਦੇਵਤਿਆਂ ਨੇ ਸਮੁੰਦਰ ਨੂੰ ਰਿੜਕਿਆ, ਇਸੇ ਤਰ੍ਹਾਂ ਗੁਰੂ ਨੇ ਸ਼ਬਦ ਨੂੰ ਰਿੜਕਿਆ। ਸੱਤ ਯੁੱਗ ਬੀਤੇ ਆ, ਤ੍ਰੇਤਾ ਯੁੱਗ ਆਇਆ, ਸ੍ਰੀ ਰਾਮ ਚੰਦਰ ਦਾ ਅਵਤਾਰ ਹੋਇਆ। ਸ੍ਰੀ ਰਾਮ ਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ। ਬਨਵਾਸ ਵੇਲੇ ਸੀਤਾ ਜੀ ਦਾ ਹਰਨ ਕਰਕੇ ਰਾਵਣ ਲੈ ਗਿਆ। ਰਾਵਣ ਨੂੰ ਮਾਰ ਕੇ ਸ੍ਰੀ ਰਾਮ ਚੰਦਰ ਜੀ ਸੀਤਾ ਵਾਪਸ ਲੈ ਕੇ ਆਏ। ਬਨਵਾਸ ਪੂਰਾ ਹੋ ਗਿਆ। ਸ੍ਰੀ ਰਾਮ ਚੰਦਰ ਆਪਣੀ ਨਗਰੀ ਅਯੁੱਧਿਆ ਵਾਪਸ ਆ ਗਏ। ਰਾਮ ਰਾਜ ਸ਼ੁਰੂ ਹੋ ਗਿਆ। ਇੱਕ ਦਿਨ ਦੀ ਗੱਲ ਹੈ, ਅਯੁੱਧਿਆ ਦੇ ਵਿੱਚ ਇੱਕ ਧੋਬੀ ਰਹਿੰਦਾ ਸੀ। ਇਸ ਧੋਬੇ ਦੀ ਘਰਵਾਲੀ ਇੱਕ ਰਾਤ ਬਾਹਰ ਰਹੀ, ਸਵੇਰੇ ਘਰ ਆਈ ਤਾਂ ਉਸ ਵਕਤ ਉਸ ਧੋਬੀ ਨੇ ਕਿਹਾ, ਮੈਂ ਤੈਨੂੰ ਆਪਣੇ ਘਰ ਨਹੀਂ ਰੱਖਣਾ। ਲੋਕਾਂ ਨੇ ਸਮਝਾਇਆ, ਝਗੜਾ ਨਾ ਕਰ, ਤੇਰੀ ਘਰਵਾਲੀ ਕਿਸੇ ਮਾੜੇ ਪਾਸੇ ਨਹੀਂ ਗਈ, ਇਹ ਸੀਤਾ ਜੀ ਦੀ ਸੇਵਾ ਕਰਨ ਗਈ ਸੀ, ਇਹਨੂੰ ਇੱਕ ਰਾਤ ਬਾਹਰ ਰਹਿਣ ਦੀ ਇੰਨੀ ਸਜ਼ਾ ਨਾ ਦੇ, ਇਹਨੂੰ ਘਰ ਰੱਖ ਲੈ। ਪਰ ਉਹ ਧੋਬੀ ਨਾ ਮੰਨੇ, ਕਹਿਣ ਲੱਗਾ, ਭਾਵੇਂ ਇਹ ਇੱਕ ਰਾਤ ਬਾਹਰ ਰਹੀਏ, ਮੈਨੂੰ ਕੀ ਪਤਾ ਕਿੱਥੇ ਰਹੀ, ਮੈਂ ਤੇ ਨਾਲ ਨਹੀਂ ਸੀ, ਮੈਂ ਇਸ ਨੂੰ ਘਰ ਨਹੀਂ ਰੱਖਣਾ, ਨਾਲੇ ਮੈਂ ਕੋਈ ਰਾਮ ਚੰਦਰ ਨਹੀਂ ਜਿਹਨੇ ਇੰਨਾ ਸਮਾਂ ਪਰਾਏ ਮਰਦ ਰਾਵਣ ਕੋਲ ਰਹਿਣ ਵਾਲੀ ਸੀਤਾ ਨੂੰ ਅਪਣਾ ਲਿਆ, ਮੈਂ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ, ਭਾਵੇਂ ਇੱਕ ਰਾਤ ਬਾਹਰ ਰਹੀ। ਇਸ ਗੱਲ ਦਾ ਪਤਾ ਜਦੋਂ ਸ੍ਰੀ ਰਾਮ ਚੰਦਰ ਨੂੰ ਲੱਗਾ ਕਿ ਲੋਕਾਂ ਨੂੰ ਮੇਰੀ ਪਤਨੀ ਸੀਤਾ ਤੇ ਸ਼ੱਕ ਹੈ ਕਿ ਇਹ ਪਵਿੱਤਰ ਨਹੀਂ, ਸ੍ਰੀ ਰਾਮ ਚੰਦਰ ਨੇ ਸੀਤਾ ਜੀ ਨੂੰ ਬਨਵਾਸ ਦੇ ਦਿੱਤਾ। ਸੀਤਾ ਜੀ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਰਹਿਣ ਲੱਗ ਪਏ। ਬਾਲਮੀਕ ਦੇ ਆਸ਼ਰਮ ਵਿੱਚ ਸੀਤਾ ਜੀ ਨੇ 2 ਬੱਚਿਆਂ ਨੂੰ ਜਨਮ ਦਿੱਤਾ, ਲਵ ਤੇ ਕੁਸ਼ ਨੂੰ। ਇਹ ਦੋਨੋਂ ਲੜਕੇ ਵੱਡੇ ਹੋਏ। ਉਧਰ ਸ੍ਰੀ ਰਾਮ ਚੰਦਰ ਨੇ ਯੱਗ ਸ਼ੁਰੂ ਕੀਤਾ ਅਤੇ ਚੱਕਰਵਰਤੀ ਰਾਜਾ ਬਣਨ ਵਾਸਤੇ ਆਪਣਾ ਘੋੜਾ ਛੱਡਿਆ। ਇਹ ਘੋੜਾ ਛੱਡਣਾ ਇਹ ਹੁੰਦਾ ਕਿ ਜਿਹੜਾ ਰਾਜਾ ਆਪਣਾ ਘੋੜਾ ਛੱਡਦਾ, ਜਿਸ ਜਿਸ ਜਗ੍ਹਾ ਉਹ ਘੋੜਾ ਤੁਰ ਜਾਵੇ, ਜੇ ਉਸ ਘੋੜੇ ਨੂੰ ਰੋਕਦਾ ਕੋਈ ਨਹੀਂ, ਉਸ ਜਗ੍ਹਾ ਦਾ ਮਾਲਕ ਘੋੜੇ ਵਾਲਾ ਰਾਜਾ ਹੋ ਜਾਂਦਾ। ਹੁਣ ਸ੍ਰੀ ਰਾਮ ਚੰਦਰ ਦੇ ਘੋੜੇ ਨੂੰ ਕਿਸ ਰੋਕਣਾ ਸੀ, ਪਰ ਜਦੋਂ ਇਹ ਘੋੜਾ ਮਹਾਰਿਸ਼ੀ ਬਾਲਮੀਕ ਦੇ ਆਸ਼ਰਮ ਕੋਲ ਪਹੁੰਚਿਆ ਤਾਂ ਇੱਥੇ ਦੋਨੋਂ ਭਰਾ ਲਵ ਤੇ ਕੁਸ਼ ਖੇਡਦੇ ਪਏ ਸਨ। ਉਹਨਾਂ ਦੋਨਾਂ ਭਰਾਵਾਂ ਨੇ ਇਸ ਘੋੜੇ ਨੂੰ ਫੜ ਲਿਆ।

0: ਐ ਅਕਾਲ ਪੁਰਖ ਤੂੰ ਦਰਿਆਓ ਦਾ ਨਾ ਬੀਨਾ ਤੂੰ ਇੱਕ ਦਰਿਆ ਹੈ ਬੜਾ ਵੱਡਾ ਮੈਂ ਮੱਛਲੀ ਕੈਸੇ ਅੰਤ ਲਹਾਂ ਮੈਂ ਇੱਕ ਮੱਛੀ ਦੀ ਤਰ੍ਹਾਂ ਵਾਂ ਜਿਸ ਤਰ੍ਹਾਂ ਮੱਛੀ ਦਰਿਆ ਦਾ ਅੰਤ ਨਹੀਂ ਲੈ ਸਕਦੀ ਕਿ ਦਰਿਆ ਕੈਡਾ ਵੱਡਾ ਹੈ ਇਸੇ ਤਰ੍ਹਾਂ ਐ ਅਕਾਲ ਪੁਰਖ ਮੈਂ ਵੀ ਤੇਰਾ ਅੰਤ ਨਹੀਂ ਪਾ ਸਕਦਾ ਜਦੋਂ ਇਹ ਸ਼ਬਦ ਉਚਾਰਿਆ ਅਕਾਲ ਪੁਰਖ ਪ੍ਰਸੰਨ ਹੋਏ ਇੱਕ ਅੰਮ੍ਰਿਤ ਦਾ ਨਾਮ ਦਾ ਪਿਆਲਾ ਉਤਰਿਆ ਹੁਕਮ ਹੋਇਆ ਐ ਨਾਨਕ ਇਹ ਮੇਰੇ ਨਾਮ ਦਾ ਪਿਆਲਾ ਹੈ ਐ ਤੂੰ ਪੀ ਲੈ ਉਹ ਨਾਮ ਦਾ ਪਿਆਲਾ ਧੰਨ ਗੁਰੂ ਨਾਨਕ ਸਾਹਿਬ ਨੇ ਪੀਤਾ ਫਿਰ ਹੁਕਮ ਹੋਇਆ ਐ ਨਾਨਕ ਹਰ ਚੀਜ਼ ਦੀ ਕੋਈ ਨਾ ਕੋਈ ਕੀਮਤ ਹੈ ਤੂੰ ਮੇਰੇ ਨਾਮ ਦਾ ਪਿਆਲਾ ਪੀਤਾ ਹੈ ਦੱਸ ਤੈਨੂੰ ਇਸ ਨਾਮ ਦਾ ਰਸ ਕੈਸਾ ਆਇਆ ਹੈ ਔਰ ਇਸ ਰਸ ਦੀ ਕੀਮਤ ਕੀ ਹੋ ਸਕਦੀ ਤਾਂ ਉਸ ਵਕਤ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਿਆ
1: ਕੋਟੀ ਕੋਟੀ ਮੇਰੀ ਆਰਜ਼ਾ ਪਾਵਣ ਪਿਆਣੇ ਆਪਿਆ
0: ਕੋਟ ਕਹਿੰਦੇ ਨੇ ਕਰੋੜ ਐ ਪਰਮੇਸ਼ਰ ਕਰੋੜਾਂ ਕਰੋੜਾਂ ਸਾਲ ਮੇਰੀ ਉਮਰ ਹੋਵੇ ਪਵਨ ਕਹਿੰਦੇ ਨੇ ਹਵਾ ਨੂੰ ਕਰੋੜਾਂ ਕਰੋੜਾਂ ਸਾਲ ਹਵਾ ਹੀ ਖਾਵਾਂ ਤੇ ਹਵਾ ਹੀ ਪੀਵਾਂ

ਇਹ ਪੂਰਾ ਸ਼ਬਦ ਪੜਿਆ ਤੇ ਅਕਾਲ ਪੁਰਖ ਤੇਰੇ ਨਾਮ ਦੀ ਕੀਮਤ ਨਹੀਂ ਪੈ ਸਕਦੀ ਔਰ ਇਸ ਗੱਲ ਨੂੰ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੁਆਰਾ ਆ ਬਿਆਨ ਕੀਤਾ ਹੁਣ ਤੁਹਾਡੀ ਵੇਕਾਰ ਕਾਰੇ ਲਾਇਆ ਤੁਹਾਡੀ ਕਹਿੰਦੇ ਨੇ ਕੀਰਤਨ ਕਰਨ ਵਾਲਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੁਣ ਤੁਹਾਡੀ ਵੇਕਾਰ ਮੈਂ ਉਸ ਪਰਮੇਸ਼ਰ ਦਾ ਢਾਡੀ ਹਾਂ ਉਹਦਾ ਕੀਰਤਨ ਕਰਨ ਵਾਲਾ ਪਰ ਮੈਂ ਵਿਹਲਾ ਸੀ ਕਾਰੇ ਕਹਿੰਦੇ ਨੇ ਕੰਮ ਉਸ ਪਰਮੇਸ਼ਰ ਨੇ ਮੈਨੂੰ ਕੰਮ ਲਾ ਦਿੱਤਾ।

ਮੈਨੂੰ ਢਾਡੀ ਨੂੰ ਸੱਚੇ ਮਹਿਲ ਵਿੱਚ ਉਸ ਸੱਚੇ ਖਸਮ ਪਰਮੇਸ਼ਰ ਨੇ ਮੈਨੂੰ ਬੁਲਾਇਆ ਤੇ ਨਾਲੇ

ਕਾਲ ਯੁੱਗ ਵਿੱਚ ਸਭ ਤੋਂ ਪਹਿਲਾਂ ਅਕਾਲ ਪੁਰਖ ਨੇ ਸੱਚਖੰਡ ਬੁਲਾ ਕੇ ਆਪ ਨਾਮ ਦਾ ਅੰਮ੍ਰਿਤ ਦਾ ਪਿਆਲਾ ਪਿਆਇਆ। ਧੰਨ ਗੁਰੂ ਨਾਨਕ ਸਾਹਿਬ ਆਪਣੀ ਬਾਣੀ

ਧੰਨ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਏ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਦਸਵੇਂ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਗੱਦੀ ਤੇ ਬੈਠੇ। ਭਾਈ ਵੀਰ ਸਿੰਘ ਜੀ ਲਿਖਦੇ ਨੇ, ਆਨੰਦਪੁਰ ਸਾਹਿਬ ਛੱਡਿਆ ਇੱਕ ਗੁਫਾ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 11 ਮਹੀਨੇ 11 ਦਿਨ ਬੈਠੇ ਰਹੇ। 11 ਮਹੀਨੇ ਅਤੇ 11 ਦਿਨ ਜਦੋਂ ਹੋਏ, 11ਵੇਂ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਨੂੰ ਇੱਕ ਗੱਲ ਯਾਦ ਕਰਾਈ।

కలిగి తరు పాతశానికి అచేతో మేరా సిక్ కదీ కంగాల్ నీ హోయా నామ బాణీ నాల్ మాయా నాల్ హమేషా అమీర హై ఫిర ఏ జిహడా హై ఏ నామ బాణీ నాల్ వీ అమీర హై ఏ మాయా నాల్ వీ అమీర హై ਜੇ ਤੈਨੂੰ ਕੰਗਣ ਚੰਗੇ ਲੱਗੇ ਨੇ ਤੈਨੂੰ ਦੇ ਦਿਆਂਗੇ ਪਰ ਇੱਕ ਵਾਰੀ ਦਰਬਾਰ ਚ ਲੈ ਆ ਤਾਂ ਕਿ ਸਿੱਖ ਦੀ ਭਾਵਨਾ ਪੂਰੀ ਹੋ ਜਾਏ ਇਹ ਸੁਣ ਕੇ ਚੇਤੋ ਮਸੰਤ ਸੰਗਤ ਚ ਖਲੋ ਕੇ ਉੱਚੀ ਉੱਚੀ ਬੋਲਣ ਲੱਗ ਪਿਆ ਕਹਿਣ ਲੱਗਾ ਮਹਾਰਾਜ ਇਹ ਕੰਗਾਲ ਇਹ ਹੀਰਿਆਂ ਦੇ ਕੰਗਣ ਕਿਵੇਂ ਦੇ ਸਕਦਾ ਇਸ ਕੰਗਾਲ ਪਿੱਛੇ ਤੁਸੀਂ ਭਾਰੀ ਸੰਗਤ ਵਿੱਚ ਮੇਰੀ ਬੇਇੱਜ਼ਤੀ ਕਰਦੇ ਹੋ ਅਸੀਂ ਮਸੰਦ ਲੋਕ ਜਗ੍ਹਾ ਜਗ੍ਹਾ ਜਾ ਕੇ ਪ੍ਰਚਾਰ ਕਰਦੇ ਹਾਂ ਗੁਰੂ ਘਰ ਵਾਸਤੇ ਦਸਵੰਧ ਲੈ ਕੇ ਆਉਂਦੇ ਹਾਂ ਅਤੇ ਤੁਸੀਂ ਸਾਡੀ ਬੇਇੱਜ਼ਤੀ ਕਰਦੇ ਹੋ ਇਸ ਝੂਠੇ ਅਤੇ ਕੰਗਾਲ ਸਿੱਖ ਪਿੱਛੇ ਜਦੋਂ ਇਹ ਗੱਲ ਕਹੀ ਤੇ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਸਨ ਤੋਂ ਉੱਠ ਕੇ ਖੜੇ ਹੋ ਗਏ ਸਾਹਿਬਾਂ ਦੇ ਚਿਹਰੇ ਤੇ ਸਖਤੀ ਦਾ ਰੰਗ ਆਇਆ ਚੇਤੋ ਮਸੰਦ ਨੇ ਸਿਰ ਤੇ ਪੱਗ ਬੰਨੀ ਸੀ ਸਾਹਿਬਾਂ ਸਿਰ ਤੇ ਹੱਥ ਮਾਰਿਆ ਚੇਤੋ ਮਸੰਦ ਦੀ ਪੱਗ ਥੱਲੇ ਡਿੱਗ ਪਈ ਤੇ ਵਿੱਚੋਂ ਹੀਰਿਆਂ ਵਾਲਾ ਕੰਗਣ ਵੀ ਬਾਹਰ ਜਾ ਪਿਆ ਚੇਤੋ ਦੀਆਂ ਅੱਖਾਂ ਨੀਵੀ ਧਰਤੀ ਵੇਲ ਨਹੀਂ ਦਿੰਦੀ ਕਿ ਗਰਕ ਹੋ ਜਾਏ ਸਾਹਿਬਾਂ ਨੇ ਉਸੇ ਵੇਲੇ ਪੰਜ ਸ਼ਸਤਰਧਾਰੀ ਸਿੰਘ ਬੁਲਾਏ ਤੇ ਕਿਹਾ ਜਾਓ ਚੇਤੋ ਦੇ ਘਰ ਚੇਤੋ ਦੇ ਘਰੋਂ ਸਿੰਘ ਦੂਸਰਾ ਕੰਗਣ ਵੀ ਕੱਢ ਲਿਆਏ ਸਿੱਖ ਦੀ ਭਾਵਨਾ ਪੂਰੀ ਹੋ ਗਈ ਪਰ ਕਲਗੀਧਰ ਪਾਤਸ਼ਾਹ ਦਾ ਮਨ ਇਹਨਾਂ ਮਸੰਦਾਂ ਵੱਲੋਂ ਉਚਾਟ ਹੋ ਗਿਆ ਕਿ ਇਹ ਜਿਹੜੇ ਮਸੰਦ ਨੇ ਇਹ ਅੰਮ੍ਰਿਤ ਛਕਣ ਦੇ

ਸਾਰਿਆਂ ਦੀ ਪ੍ਰੀਖਿਆ ਲਈ ਸਾਰਿਆਂ ਪਾਸਿਆਂ ਤੋਂ ਨਿਰਾਸ਼ ਹੋ ਕੇ ਹੁਣ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਧ ਸੰਗਤ ਤੇ ਆਪਣੀ ਨਿਗਾਹ ਟਿਕਾਈ।

ਲੈ ਗਏ ਕਿਰਪਾਨ ਮਾਰੀ ਸਿਰ ਵੱਢਿਆ ਲਹੂ ਨਾਲ ਭਰੀ ਹੋਈ ਕਿਰਪਾਨ ਲੈ ਕੇ ਜਦੋਂ ਸਾਹਿਬ ਜੀ ਵਾਪਸ ਆਏ ਲਹੂ ਭਰੀ ਕਿਰਪਾਨ ਦੇਖ ਕੇ ਜਿਹੜੇ ਬੈਠੇ ਸਨ ਉਹ ਸਾਰੇ ਕੰਬ ਗਏ ਜਿਹੜੇ ਦੂਰ ਦੂਰ ਬੈਠੇ ਸਨ ਉਹ ਉੱਠ ਉੱਠ ਕੇ ਭੱਜਣ ਲੱਗ ਪਏ ਫਿਰ ਆ ਕੇ ਸਿਰ ਮੰਗਿਆ ਗੁਰੂ ਸਾਹਿਬਾਂ ਨੇ ਪੰਜ ਸਿਰ ਮੰਗੇ ਅੱਧੇ ਤੋਂ ਜ਼ਿਆਦਾ ਪੰਡਾਲ ਖਾਲੀ ਹੋ ਚੁੱਕਾ ਸੀ ਤੇ ਜਿਹੜੇ ਦੂਰ ਦੂਰ ਭੱਜ ਗਏ ਸਨ ਭੱਜੇ ਵੀ ਜਾ ਰਹੇ ਨੇ ਤੇ ਪਿੱਛੇ ਮੁੜ ਮੁੜ ਕੇ ਵੀ ਦੇਖਦੇ ਜਾਂਦੇ ਨੇ ਕੋਈ ਫੜਨ ਤੇ ਨਹੀਂ ਆ ਰਿਹਾ ਪਰ ਪੰਜਵੀਂ ਤੋਂ ਬਾਅਦ ਗੁਰੂ ਸਾਹਿਬ ਜੀ ਦੁਬਾਰਾ ਨਹੀਂ ਆਏ ਜਿਹੜੇ ਬੈਠੇ ਸਨ ਪਿਆਰ ਉਹ ਵੀ ਕਰਦੇ ਪਰ ਸਮਝ ਨਹੀਂ ਆਉਂਦੀ ਕਿ ਗੁਰੂ ਸਾਹਿਬ ਜੀ ਸਿਰ ਕਿਉਂ ਮੰਗਦੇ ਬੜੀ ਦੇਰ ਹੋ ਗਈ ਬੈਠੇ ਉਡੀਕਦੇ ਪਏ ਨੇ ਹੁਣ ਗੁਰੂ ਸਾਹਿਬ ਜੀ ਉਸ ਤੰਬੂ ਵਿੱਚੋਂ ਬਾਹਰ ਨਿਕਲੇ ਕਿਰਪਾਨ ਮਿਆਨ ਵਿੱਚ ਹੈ ਚਿਹਰੇ ਤੇ ਹੁਣ ਰੌਣਕ ਪਿਆਰ ਹੈ ਉਹ ਪੰਜੋ ਜਿਨ੍ਹਾਂ ਦੇ ਸਿਰ ਵੱਡੇ ਸਨ ਉਹ ਤੇ ਜਿਉਂਦੇ ਨੇ ਇੱਕ ਵਰਗੇ ਕੱਪੜੇ ਪਾਏ ਨੇ ਗਾਤਰੀ ਕਿਰਪਾਨ ਸੋਹਣੀਆਂ ਦਸਤਾਰਾਂ ਹੱਥਾਂ ਵਿੱਚ ਕੜੇ ਤੇੜ ਕਛਹਿਰੇ ਹੱਥ ਜੁੜੇ ਨੇ ਪੰਜੋ ਜਣੇ ਪਿੱਛੇ ਪਿੱਛੇ ਐਵੇਂ ਆ ਰਹੇ ਨੇ ਜਿਵੇਂ ਅੱਗੇ ਚੰਦ ਤੇ ਪਿੱਛੇ ਸਿਤਾਰੇ ਤੁਰੇ ਆਉਂਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਆਪਣੇ ਸਿੰਘਾਸਨ ਤੇ ਬੈਠ ਗਏ ਸਾਹਮਣੇ ਸਰਵਲੋਹ ਦਾ ਬਾਟਾ ਪਿਆ ਹੈ ਜਿਹਦੇ ਵਿੱਚ ਪਾਣੀ ਪਾਏ ਹੈ ਵਿਚਕਾਰ ਦੋ ਤਾਰਾ ਖੰਡਾ ਰੱਖੇ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਹੱਥ ਦੇ ਨਾਲ ਖੰਡਾ ਹਿਲਾਉਣ ਲੱਗ ਪਏ ਪਾਣੀ ਦੇ ਵਿੱਚ ਤੇ ਮੂੰਹ ਦੇ ਨਾਲ ਬਾਣੀ ਪੜਨ ਲੱਗ ਪਏ ਆਪਣੀ ਨਿਗਾਹ ਖੰਡੇ ਤੇ ਟਿਕਾਈਏ ਖੰਡਾ ਪਾਣੀ ਵਿੱਚ ਹਿਲਾ ਰਹੇ ਨੇ ਮਾਨੋ ਬਾਣੀ ਨੂੰ ਖੰਡੇ ਜਰੀਏ ਪਾਣੀ ਵਿੱਚ ਘੋਲ ਕੇ

ਯਾਰ ਕਰ ਰਹੇ ਨੇ ਇੰਨੇ ਨੂੰ ਸਾਰੀ ਸੰਗਤ ਮੱਥਾ ਟੇਕਣ ਲੱਗ ਪਈ ਕੌਣ ਆਇਆ ਗੁਰੂ ਸਾਹਿਬਾਂ ਦੇ ਮਹਿਲ ਮਾਤਾ ਸਾਹਿਬ ਦੇਵਾਂ ਗੁਰੂ ਸਾਹਿਬਾਂ ਦੇ ਕੋਲ ਆ ਕੇ ਖੜੇ ਹੋ ਗਏ ਝੋਲੀ ਅੱਗੇ ਕੀਤੀ ਝੋਲੀ ਵਿੱਚ ਪਤਾਸੇ ਨੇ ਉਹ ਪਤਾਸੇ ਬਾਟੀ ਵਿੱਚ ਪਾ ਦਿੱਤੇ ਤੇ ਮੁਸਕਰਾਉਂਦਿਆਂ ਹੋਇਆਂ ਆਖਿਆ ਪਾਤਸ਼ਾਹ ਮੇਰਾ ਹਿੱਸਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਹਾਂ ਸਾਹਿਬ ਦੇਵਾ ਤੁਹਾਡਾ ਵੀ ਹਿੱਸਾ ਮੈਂ ਅੰਮ੍ਰਿਤ ਤਿਆਰ ਕਰ ਰਿਹਾ ਸਾਂ ਮੁਰਦਿਆਂ ਵਿੱਚ ਨਵੀਂ ਰੂਹ ਫੂਕਣ ਵਾਸਤੇ ਜਾਤ ਪਾਤ ਊਚ ਨੀਚ ਖਤਮ ਕਰਕੇ ਇੱਕ ਨਵਾਂ ਸਮਾਜ ਬਣਾਉਣ ਵਾਸਤੇ ਪਰ ਤੁਸਾਂ ਇਸ ਅੰਮ੍ਰਿਤ ਵਿੱਚ ਪਿਆਰ ਮਿਠਾਸ ਸਹਿਨਸ਼ੀਲਤਾ ਭੁੱਲ ਦਿੱਤੀ ਹੁਣ ਜਦੋਂ ਕੋਈ ਅੰਮ੍ਰਿਤ ਛਕੇਗਾ ਜੇ ਚਰਖਣੀਆਂ ਤੇ ਚੜੇਗਾ ਤਾਂ ਵੀ ਬਾਣੀ ਪੜੇਗਾ ਜੇ ਕਿਸੇ ਦੀ ਖੋਪਰੀ ਲਾਈ ਜਾਏਗੀ ਤਾਂ ਵੀ ਉਹ ਬਾਣੀ ਪੜੇਗਾ ਜੇ ਕਿਸੇ ਦਾ ਬੰਦ ਬੰਦ ਕੱਟਿਆ ਜਾਏਗਾ ਤਾਂ ਵੀ ਉਹ ਬਾਣੀ ਪੜੇਗਾ ਅੰਮ੍ਰਿਤ ਤਿਆਰ ਹੋ ਗਿਆ ਅੰਮ੍ਰਿਤ ਤਿਆਰ ਕਰਕੇ ਜਿਹਨੇ ਪਹਿਲਾਂ ਸਿਰ ਦਿੱਤਾ ਸੀ ਦਇਆ ਰਾਮ ਨੇ ਉਹਦੇ ਸਾਹਮਣੇ ਖੜੇ ਹੋਏ ਇੱਕ ਅੰਮ੍ਰਿਤ ਦਾ ਚੁੱਲ੍ਹਾ ਦਇਆ ਰਾਮ ਨੂੰ ਦਿੱਤਾ ਪੀਣ ਦਾ ਇਸ਼ਾਰਾ ਕੀਤਾ ਦਇਆ ਰਾਮ ਨੇ ਅੰਮ੍ਰਿਤ ਦਾ ਚੁੱਲ੍ਹਾ ਜਦੋਂ ਪੀਤਾ ਇੱਕ ਨਵੀਂ ਬੋਲੀ ਦਿੱਤੀ ਤੇ ਗੁਰੂ ਸਾਹਿਬਾਂ ਨੇ ਕਿਹਾ ਕਹੋ ਦਇਆ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੁਣ ਪੰਜਾਂ ਦੇ ਨਾਮ ਵੀ ਬਦਲੀ ਹੋ ਗਏ ਦਇਆ ਹੁਣ ਦਇਆ ਸਿੰਘ ਹੋ ਗਿਆ ਤੇ ਤੁਸੀਂ ਹੁਣ ਸ਼ੇਰ ਹੋ ਤੇ ਜਿਹੜਾ ਸ਼ੇਰ ਹੈ ਉਹ ਕਦੀ ਡਰਦਾ ਨਹੀਂ ਹੁਣ ਤੁਸਾਂ ਜ਼ੁਲਮ ਦਾ ਮੁਕਾਬਲਾ ਕਰਨਾ ਹੈ ਜ਼ੁਲਮ ਖਤਮ ਕਰਨਾ ਹੈ ਗਰੀਬਾਂ ਦੀ ਮਜ਼ਲੂਮਾਂ ਦੀ ਰੱਖਿਆ ਕਰਨੀ ਜਦੋਂ ਪੰਜਾਂ ਨੇ ਅੰਮ੍ਰਿਤ ਛਕਿਆ ਤੇ ਹੁਣ ਪੰਜਾਂ ਦੇ ਮਨਾਂ ਦੀ ਅਵਸਥਾ ਇਹ ਹੋ ਗਈ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੇ ਮੁੱਖ ਅੰਮ੍ਰਿਤ ਦੀਨਾ ਸਾਡੇ ਬਾਪ ਕਲਗੀਆਂ ਵਾਲੇ ਨੇ ਆਪਣੇ ਹੱਥਾਂ ਦੇ ਨਾਲ ਸਾਡੇ ਮੂੰਹ ਵਿੱਚ ਅੰਮ੍ਰਿਤ ਪਾਇਆ ਹੁਣ ਪੰਜਾਂ ਦੇ ਅੱਗੇ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਖੜੇ ਹੋ ਗਏ ਕਿ ਸਿੱਖੋ ਹੁਣ ਤੁਸੀਂ ਗੁਰੂ ਹੋ ਹੁਣ ਮੈਨੂੰ ਅੰਮ੍ਰਿਤ ਦਿਓ ਇਸ ਦੁਨੀਆਂ ਵਿੱਚ ਇੱਕ ਨਵੀਂ ਗੱਲ ਸੀ ਕਿ ਗੁਰੂ ਚੇਲਾ ਬਣ ਗਿਆ ਤੇ ਚੇਲੇ ਗੁਰੂ ਬਣ ਗਏ ਦਇਆ ਸਿੰਘ ਕਹਿਣ ਲੱਗੇ ਪਾਤਸ਼ਾਹ ਅਸਾਂ ਸਿਰ ਦੇ ਕੇ ਅੰਮ੍ਰਿਤ ਲਿਆ ਤੁਸੀਂ ਅੰਮ੍ਰਿਤ ਮੰਗਦੇ ਹੋ ਤੁਸੀਂ ਕੀ ਭੇਟਾ ਦਿਓਗੇ ਤਾਂ ਗੁਰੂ ਸਾਹਿਬਾਂ ਨੇ ਕਿਹਾ ਮੈਂ ਆਪਣਾ ਪਿਤਾ ਹਿੰਦੂ ਧਰਮ ਦੀ ਰਾਖੀ ਵਾਸਤੇ ਪਹਿਲਾਂ ਦੇ ਚੁੱਕਾ ਮੇਰਾ ਪਰਿਵਾਰ ਹੈ ਮੇਰਾ ਆਪਣਾ ਆਪ ਸਭ ਕੁਛ ਭੇਟਾ ਕਰ ਦਿਆਂਗਾ ਪਰ ਮੈਨੂੰ ਅੰਮ੍ਰਿਤ ਛਕਾਓ ਪੰਜਾਂ ਪਿਆਰਿਆਂ ਨੇ ਗੁਰੂ ਸਾਹਿਬਾਂ ਨੂੰ ਅੰਮ੍ਰਿਤ ਛਕਾਇਆ ਤੇ ਹੁਣ ਗੁਰੂ ਸਾਹਿਬਾਂ ਦਾ ਨਾਮ ਵੀ ਬਦਲੀ ਹੋ ਗਿਆ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਤੇ ਦੂਰ ਸਾਰਿਓ ਇੱਕ ਸਾਧ ਉੱਠੀ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਧੰਨ ਹੈ ਗੁਰੂ ਜਿਹੜਾ ਆਪੇ ਗੁਰੂ ਬਣਿਆ ਤੇ ਆਪੇ ਚੇਲਾ ਬਣਿਆ ਇੱਕ ਨਵਾਂ ਰਾਹ ਦੁਨੀਆਂ ਨੂੰ ਦਿੱਤਾ ਇਹ ਜ਼ਰੂਰੀ ਨਹੀਂ ਕਿ ਗੁਰੂ ਹਮੇਸ਼ਾ ਗੁਰੂ ਰਹਿ ਸਕਦਾ ਤੇ ਚੇਲਾ ਹਮੇਸ਼ਾ ਚੇਲਾ ਕਹਿਣ ਲੱਗੇ ਨਹੀਂ ਜਦੋਂ ਖਾਲਸਾ ਸਾਜੇ ਆ ਫਿਰ ਇਹ ਕਿਹਾ ਕਿ ਹੁਣ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਸਾਧ ਸੰਗਤ ਹੁਣ ਇੱਕ ਵਿਚਾਰ ਹੈ ਕਿ ਗੁਰੂ ਸਾਹਿਬਾਂ ਨੇ ਉਹਨਾਂ ਪੰਜਾਂ ਨੂੰ ਨਾਮ ਦਿੱਤੇ ਦਇਆ ਰਾਮ ਨੂੰ ਦਇਆ ਸਿੰਘ ਸਿੰਘ ਨਾਮ ਉਦੋਂ ਦਿੱਤਾ ਜਦੋਂ ਉਹਨਾਂ ਅੰਮ੍ਰਿਤ ਛਕਿਆ ਤੇ ਜੇ ਕੋਈ ਬਗੈਰ ਅੰਮ੍ਰਿਤ ਛਕੇ ਸਿੱਖ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਨਾਮ ਦੇ ਨਾਲ ਸਿੰਘ ਲਫਜ਼ ਲਾਉਂਦਾ ਹੈ ਉਹ ਸਿੰਘ ਲਫਜ਼ ਮਾਤਾ ਪਿਤਾ ਦਾ ਦਿੱਤਾ ਹੋ ਸਕਦਾ ਹੈ ਗੁਰੂ ਵੱਲੋਂ ਸਿੰਘ ਲਫਜ਼ ਉਦੋਂ ਮਿਲੇਗਾ ਜਦੋਂ ਆਪਾਂ ਅੰਮ੍ਰਿਤ ਛਕਾਂਗੇ ਗੁਰੂ ਨੇ ਕਿੰਨੀ ਕਿਰਪਾ ਕੀਤੀ ਨਾ ਸਮੁੰਦਰ ਰਿੜਕਣ ਦੀ ਲੋੜ ਹੈ ਨਾ ਅਵਤਾਰ ਬਣਨ ਦੀ ਤੇ ਗੁਰੂ ਨਾਨਕ ਵਰਗਾ ਕੋਈ ਹੋ ਨਹੀਂ ਸਕਦਾ ਕਿ ਜਿਹਨੂੰ ਸੱਚਖੰਡ ਅਕਾਲ ਪੁਰਖ ਬੁਲਾ ਕੇ ਅੰਮ੍ਰਿਤ ਪਿਆਵੇ ਕਿੰਨੀ ਕਿਰਪਾ ਕੀਤੀ ਰਹਿਤ ਬਹਿਤ ਵਾਲੇ ਪੰਜ ਸਿੰਘਾਂ ਕੋਲ ਜਾਓ ਬੇਨਤੀ ਕਰੋ ਉਹ ਅੰਮ੍ਰਿਤ ਤਿਆਰ ਕਰਕੇ ਭਾਈ ਤੁਹਾਨੂੰ ਛਕਾ ਦੇਣਗੇ
तो जिन्हें अमृत नहीं छकिया सिख परिवार विच जन्म लैके ओदा जीवन किसे लेखे नहीं ते अमृत जिहड़ा छक लैंदा ओदी कोई जात नहीं अगर एक चमार भी अमृत छक लवे रहत विच रवे ते गुरु साहिब जी कहंदे ने ओ फिर चमार नहीं।

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ ਉਦੋਂ ਵੀ ਉਸਨੂੰ ਖਿਆਲ ਸੀ, ਇਤਨਾ ਖਿਆਲ ਸੀ। ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇਹ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿੱਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਣ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉੱਥੇ ਨਾ ਜਾਵੇ, ਜਿੱਥੋਂ ਵਰਜਣ ਉੱਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ, ਕਈ ਵਾਰੀ ਐਸਾ ਵੀ ਹੋਇਆ। ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ

ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ। ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਸੀ ਹੁੰਦੀ। ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿੱਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ। ਪੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ 'ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ। ਉਹਨੂੰ ਗੁੱਸਾ ਆਉਂਦਾ ਚਲਿਆ ਜਾ ਰਿਹਾ ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ। ਤੇ ਫਿਰ ਕਹਿੰਦੀ, ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਣਾ। ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ। ਇੱਥੋਂ ਤੱਕ ਜਿਹਦਾ ਅਧਿਕਾਰ ਹੈ, ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏਗਾ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ। ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰਦਾ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ। ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰਮਾਂ ਨੇ। ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪਰਾਣੇ। ਛੋੜ ਜਾਏ ਤਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ। ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ। ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਵਸੇ। ਰੇਤ ਦੇ ਘਰ ਬਣਾ ਕੇ ਉਸ ਚ ਬੈਠਾ, ਅੰਧ ਕੇਲ ਮਾਇਆ ਰੰਗਰਸੇ। ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਮੂਰਖ ਨੂੰ ਕਾਲ ਤਾਂ ਚੇਤੇ ਹੀ ਨਹੀਂ ਆਉਂਦਾ, ਕਾਲ ਨਾ ਆਵੇ ਮੂੜੇ ਚੀਤ। ਪਰ ਨਾਲ ਇੱਕ ਹੋਰ ਵੀ ਗੱਲ ਕਹਿੰਦੇ, ਜਿਸਲੇ ਸਾਰੀਆਂ ਸ਼ਿਕਾਇਤਾਂ ਲਾਉਂਦੇ ਨੇ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਬਲੂਆ ਕਹਿ ਗ੍ਰਹਿ ਭੀਤਰ ਵਸੇ। ਅੰਧ ਕੇਲ ਮਾਇਆ ਰੰਗ ਰਸੇ, ਦ੍ਰਿੜ ਕਰ ਮਾਨੇ ਮਣੇ ਪ੍ਰਤੀਤ, ਕਾਲ ਨਾ ਆਵੇ ਮੂੜੇ ਚੀਤ। ਐਸੀ ਬਿਰਤੀ ਕਾਮ ਕ੍ਰੋਧ ਇਹਨਾਂ ਚੀਜ਼ਾਂ ਚ ਪਰਚਿਆ ਹੋਇਆ। ਪਰ ਇੱਕ ਗੱਲ ਕਹਿੰਦੇ ਨੇ ਕਿ ਇਹਨੂੰ ਜਿਵੇਂ ਜਾਣਦੇ ਹੋ ਬਖਸ਼ ਲੈਣਾ। ਅੰਤ ਚ ਕਹਿੰਦੇ ਨੇ, ਨਾਨਕ ਕਾਢ ਲਿਓ ਪ੍ਰਭ ਦਇਆ। ਵੇਖਣਾ ਕਿਤੇ ਇੰਨੀਆਂ ਗਲਤੀਆਂ ਕਰਨ ਵਾਲੇ ਤੇ ਕਰੋਪ ਨਾ ਕਰ ਲੈਣਾ, ਗੁੱਸੇ ਨਾ ਹੋ ਜਾਣਾ। ਗਲਤੀਆਂ ਤਾਂ ਬੜੀਆਂ ਕਰਦਾ, ਦੱਸਣਾ ਵੀ ਜ਼ਰੂਰੀ ਹੈ, ਪਰ ਦੇਖਣਾ ਇਸ ਤੇ ਗੁੱਸਾ ਨਾ ਕਰਨਾ, ਕਰੋਧ ਨਾ ਕਰਨਾ, ਕਰੋਪ ਨਾ ਕਰਨਾ, ਮਾਰਨਾ ਨਾ। ਜ਼ਿੰਦਗੀ ਸਾਡੀ ਦਾ ਖਿਆਲ ਵੀ ਹੈ, ਇੱਕ ਇੱਕ ਹਰਕਤ ਤੇ ਨਿਗਾਹ ਵੀ ਰੱਖਦੇ, ਲੇਕਿਨ ਨਾਲ ਸਾਡੇ ਵਾਸਤੇ ਰਹਿਮ ਦੀ ਭਿੱਖਿਆ ਵੀ ਮੰਗੀ ਜਾਂਦੀ। ਉਸ ਗੁਰੂ ਦਾ ਗਿਆਨ ਪ੍ਰਾਪਤ ਨਾ ਕਰਨਾ ਕਿੰਨੀ ਵੱਡੀ ਭੁੱਲ ਹੋਵੇਗੀ ਜਿਹਨੂੰ ਸਾਡਾ ਇੰਨਾ ਖਿਆਲ।
ਜਿਸ ਨੂੰ ਸਾਡੇ ਜੀਵਨ ਦੀ ਉਸਾਰੀ ਦਾ ਇੰਨੀ ਚਿੰਤਾ ਹੈ, ਇੰਨਾ ਖਿਆਲ ਹੈ। ਪਰ ਕਈ ਵਾਰੀ ਐਸਾ ਹੋਇਆ ਮਨਮਤ ਦੇ ਮਾਰੇ ਹੋਏ, ਜਿਵੇਂ ਬੱਚਾ ਆਪ ਉਧਰਾ ਹੋ ਕੇ ਮਾਂ ਦੀ ਗੱਲ ਨਹੀਂ ਸੁਣਦਾ, ਇਵੇਂ ਅਸੀਂ ਕਈ ਵਾਰੀ ਗੁਰੂ ਦੀ ਗੱਲ ਨਾ ਸੁਣੀ ਹੋਵੇ। ਗੁਰੂ ਨੂੰ ਸਾਡਾ ਖਿਆਲ ਹੋਵੇਗਾ, ਗੁਰੂ ਦੀ ਗੱਲ ਦਾ ਖਿਆਲ ਅਸਾਂ ਨਾ ਕੀਤਾ ਹੋਵੇ। ਬਲਕਿ ਕਈ ਵਾਰੀ ਤਾਂ ਮਨਮਤ ਦਾ ਮਾਰਿਆ ਹੋਇਆ ਬੰਦਾ ਆਪਣੀ ਮਤ ਦੇ ਹੰਕਾਰ ਵਿੱਚ ਗੁਰੂ ਦੀ ਗੱਲ ਨੂੰ ਇੰਨਾ ਤੁੱਛ ਸਮਝਣ ਲੱਗ ਪੈਂਦਾ ਹੈ। ਐਸਾ ਹੋਇਆ, ਬਾਪ ਨੇ ਬੱਚੇ ਨੂੰ ਚੁੱਕਿਆ, ਚੁੱਕ ਕੇ ਹੁਲਾਰਾ ਦਿੱਤਾ, ਬੱਚੇ ਦਾ ਮੂੰਹ ਬਾਪ ਦੇ ਮੂੰਹ ਦੇ ਬਰਾਬਰ ਆ ਗਿਆ ਤੇ ਬੱਚਾ ਕਿਲਕਾਰੀ ਮਾਰ ਕੇ ਹੱਸਿਆ, ਕਹਿੰਦਾ ਪਿਤਾ ਜੀ ਮੈਂ ਤੁਹਾਡੇ ਜਿੱਡਾ ਹੋ ਗਿਆ। ਬਾਪ ਹੱਸਿਆ ਜ਼ੋਰ, ਬਾਲਕ ਬੁੱਧੀ, ਕਹਿੰਦਾ ਮੈਂ ਤੁਹਾਡੇ ਜਿੱਡਾ ਹੋ ਗਿਆ। ਉਹਨੇ ਥੋੜਾ ਜਿਹਾ ਹੋਰ ਝਟਕਾ ਦਿੱਤਾ, ਉੱਪਰ ਨੂੰ ਲਾ ਰਿਹਾ, ਆਪਣੇ ਸਿਰ ਤੋਂ ਉੱਚਾ ਕੀਤਾ, ਕੰਧ ਤੇ ਖੜਾ ਕਰ ਦਿੱਤਾ, ਤਾੜੀ ਮਾਰਦਾ, ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਪ ਹੱਸਦਾ, ਤੂੰ ਮੇਰੇ ਨਾਲ ਵੱਡਾ ਹੋ ਗਿਆ, ਤੂੰ ਮੇਰੇ ਨਾਲ ਸਿਆਣਾ ਹੋ ਗਿਆ, ਤੂੰ ਮੇਰੇ ਨਾਲ ਉੱਚਾ ਹੋ ਗਿਆ, ਕੰਧ ਤੇ ਖੜਾ ਹੈ, ਮੈਂ ਹੀ ਖੜਾ ਕੀਤਾ, ਮੇਰੀਆਂ ਬਾਹਾਂ ਵਿੱਚ ਮੇਰੇ ਤੋਂ ਉੱਚਾ ਹੋ ਕੇ ਮੈਨੂੰ ਕਹਿੰਦਾ ਮੈਂ ਪਿਤਾ ਜੀ ਤੋਂ ਉੱਚਾ ਹੋ ਗਿਆ। ਬਾਲ ਬੁੱਧੀ ਨਹੀਂ ਤੇ ਹੋਰ ਕੀ, ਅਣਜਾਣਪੁਣਾ ਨਹੀਂ ਤੇ ਹੋਰ ਕੀ। ਇੱਕ ਕਥਾ ਲਿਖੀ ਸੀ, ਕਹਿੰਦੇ ਨੇ ਇੱਕ ਬਹੁਤ ਵੱਡੇ ਕਲਾਕਾਰ ਦਾ ਬੱਚਾ ਆਪਣੇ ਬਾਪ ਤੋਂ ਚਿੱਤਰਕਾਰੀ ਸਿੱਖਦਾ ਸਿੱਖਦਾ ਚਿੱਤਰਕਾਰੀ ਚ ਨਿਪੁੰਨ ਹੋਇਆ ਤੇ ਰੀਤ ਕੀਤੀ, ਬਾਪ ਨੂੰ ਕਹਿਣ ਲੱਗਾ ਬਾਪੂ ਮੈਨੂੰ ਬੁੱਤ ਘਾੜਾ ਬਣਾ ਦੇ, ਮੈਨੂੰ ਬੁੱਤ ਘੜਨ ਦੀ ਜਾਚ ਸਿਖਾ। ਉਹ ਜਿੰਨੀ ਕੁ ਜਾਚ ਚਿੱਤਰਕਾਰ ਬਾਪ ਨੂੰ ਆਉਂਦੀ ਸੀ ਸਿਖਾਈ ਤੇ ਕਹਿਣ ਲੱਗਾ ਇਹਨੇ ਨਾਲ ਗੱਲ ਨਹੀਂ, ਮੈਂ ਤਾਂ ਚਿੱਤਰਕਾਰ ਹਾਂ, ਬੁੱਤ ਘਾੜਾ ਤਾਂ ਤੈਨੂੰ ਕੋਈ ਹੋਰ ਬਣਾਵੇਗਾ। ਉਹਨੇ ਬੱਚੇ ਨੂੰ ਸਿੱਖਣ ਵਾਸਤੇ ਅੱਗੋਂ ਕਿਸੇ ਹੋਰ ਥਾਂ ਭੇਜ ਦਿੱਤਾ। ਕੁਝ ਵਰੇ ਲਾ ਕੇ ਬੱਚਾ ਇੱਕ ਚੰਗਾ ਨਿਖਰਿਆ ਹੋਇਆ ਨੌਜਵਾਨ ਦੇ ਰੂਪ ਚ ਸਿਰੇ ਮੁੜਿਆ ਤੇ ਚੰਗਾ ਬੁੱਤ ਘਾੜਾ ਸੀ। ਆਉਂਦਿਆਂ ਹੀ ਮਾਂ ਦੇ ਗਲ ਲੱਗ ਕੇ ਬੜੇ ਪਿਆਰ ਨਾਲ ਖੁਸ਼ੀ ਨਾਲ ਝੂਮਿਆ, ਕਹਿੰਦਾ ਮਾਂ ਮੈਂ ਬਹੁਤ ਵੱਡਾ ਕਲਾਕਾਰ ਹੋ ਗਿਆ। ਮਾਂ ਕਹਿੰਦੀ ਅੱਛਾ, ਔਰ ਮਾਂ ਚ ਕਹਿੰਦਾ ਮਾਂ ਛੋਟਾ ਮੋਟਾ ਨਹੀਂ, ਮੈਂ ਆਪਣੇ ਬਾਪ ਤੋਂ ਵੀ ਅਗਾਂਹ ਲੰਘ ਗਿਆ, ਪਿਤਾ ਮੇਰਾ ਚਿੱਤਰਕਾਰ ਹੈ, ਮੈਂ ਚਿੱਤਰਕਾਰ ਵੀ ਹਾਂ ਤੇ ਬੁੱਤ ਘਾੜਾ ਵੀ ਹਾਂ, ਮੈਂ ਚਿੱਤਰ ਵੀ ਚਿੱਤਰ ਲੈਣਾ ਤੇ ਬੁੱਤ ਵੀ ਘੜ ਲੈਣਾ, ਔਰ ਮਾਂ ਮੈਂ ਐਸੇ ਬੁੱਤ ਘੜ ਸਕਣਾ ਲੋਕ ਵੇਖਦੇ ਰਹਿ ਜਾਣ, ਪਿਤਾ ਵੀ ਵੇਖਦਾ ਰਹਿ ਜਾਵੇ, ਤੂੰ ਵੀ ਵੇਖਦੀ ਰਹਿ ਜਾ। ਮਾਂ ਕਹਿਣ ਲੱਗੀ ਅੱਛਾ, ਹਰ ਤਰ੍ਹਾਂ ਦੇ ਬੁੱਤ ਘੜ ਲੈਣਾ, ਕਹਿੰਦਾ ਮਾਂ ਬੜੇ ਬੁੱਤ ਘੜੇ ਨੇ, ਮੇਰਾ ਉਸਤਾਦ ਵੇਖ ਵੇਖ ਕੇ ਸ਼ਸ਼ਧਰ ਹੈਰਾਨ ਰਹਿ ਜਾਂਦਾ ਸੀ। ਮੈਂ ਤੈਨੂੰ ਵਿਖਾਵਾਂਗਾ, ਹੁਣ ਮੈਂ ਬੁੱਤ ਘੜਾਂਗਾ ਨਾ ਇੱਥੇ, ਤੈਨੂੰ ਵਿਖਾਵਾਂਗਾ। ਮਾਂ ਕਹਿਣ ਲੱਗੀ ਇਸ ਤਰ੍ਹਾਂ ਕਰੀ, ਪਹਿਲਾ ਬੁੱਤ ਜਿਹੜਾ ਤੂੰ ਘੜੇ ਨਾ ਉਹ ਇੱਕ ਬੱਚੇ ਦਾ ਨਵ ਜੰਮੇ ਬਾਲ ਦਾ ਬੁੱਤ ਘੜੇ, ਨਵਜਾਤ ਸ਼ੀਸ਼ੂ ਛੋਟਾ ਜਿਹਾ ਜਸਟ ਬੌਰ, ਉਹ ਛੋਟੇ ਜਿਹੇ ਬੱਚੇ ਦਾ ਬੁੱਤ ਬਣਾ ਕੇ ਲਿਆ ਮੇਰੇ ਕੋਲ, ਫਿਰ ਮੈਂ ਤੈਨੂੰ ਵੇਖਾਂਗੀ ਤੂੰ ਕਿੰਨਾ ਕੋਈ ਬੁੱਤ ਘੜ ਹੈ। ਕਹਿੰਦਾ ਦਾ ਮਾਂ ਇਹ ਵੀ ਕੋਈ ਗੱਲ ਹੈ, ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਰਿਹਾ। ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ, ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ, ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ, ਉਸ ਬੁੱਤ ਤੇ ਬੜੀ ਮਿਹਨਤ ਕੀਤੀ, ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲਿਆ। ਕਹਿੰਦਾ ਮਾਂ ਦੇਖ ਕੀ ਹੈ? ਮਾਂ ਕਹਿਣ ਲੱਗੀ ਕੀ ਹੈ? ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰੇ। ਵਾਕਈ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿੱਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚ ਨਿਰੰਕਾਰ ਕਿੱਥੇ ਰਵੇ। ਮਾਂ ਚਾਹੁੰਦੀ ਇਹ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ, ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ, ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿਹਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ। ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ, ਪੱਥਰ ਨੇ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ ਕੇ।
सोची पै गया, बड़ा सोचिया। कह लगा मां बुत तां मिट्टी दे भी बन जाणगे, लकड़ दा भी मैं घड़ के लै आवांगा, होर भी किसे मादे दा बना के लै आवांगा, पर मां आ जिहड़ी शर्त रखती पई ना, हिले जुले रोवे हसे, यह तां नहीं ना हो सकदा बुत। कह लगी फिर रहन दे, फिर तू कोई कलाकार नहीं, मैं तेनू जमया सी ते हिलदा जुलदा बोलदा रोंदा हसदा बनाया सी, तू मेरे नालों वड्डा कलाकार नहीं बन सकिया, बाप नालों वड्डा कित्थे बनेगा, तू तां अजे मेरे बराबर दा कलाकार नहीं, मैं तेनू घड़िया सी इस पेड़ च रख के, ते मैं जिस वेले तेनू जन्म दिता सी तू हसदा बोलदा रोंदा हिलदा जुलदा सी, ते तू जिहड़ा बुत बनाया जिथे मर्जी चुके सुट दिओ, जरा आवाज नहीं कर सकता, हिलजुल नहीं सकता, तू

ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ। ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ ਅਸਲੀ ਕਲਾਕਾਰ ਹੋ। ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ, ਹੰਕਾਰ ਨਾਲ ਭਰ ਜਾਵੇ। ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ। ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿੱਚ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ। ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ। ਜੇ ਤਾਂ ਨਿਗਾਹ ਉਹਦੇ ਤੇ ਰਹੀ, ਬੜੀ ਸ਼ਾਂਤੀ ਰਹੇਗੀ। ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ, ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ਜੀਵਾਂ ਦੇ ਉਧਾਰ ਹਿਤ ਅਰਦਾਸ ਕਰਦੇ ਨੇ ਆਪਣੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਆਪਣੇ ਆਪ ਉਸ ਕਰਤਾ ਪੁਰਖ ਵਾਹਿਗੁਰੂ ਦੇ ਰੂਬਰੂ ਹੋ ਕੇ, ਸਨਮੁਖ ਹੋ ਕੇ ਸਾਡੇ ਭਲੇ ਵਾਸਤੇ ਅਰਦਾਸ ਕਰਦੇ ਨੇ। ਰੋਜ਼ ਹੀ ਪਾਠ ਕਰਦੇ ਹਾਂ ਚੌਪਈ ਸਾਹਿਬ ਦਾ। ਇਸ ਵਿੱਚੋਂ ਕੁਛ ਪਦ ਕੀਰਤਨ ਰੂਪ ਵਿੱਚ ਆਓ, ਸਾਰੇ ਜੁੜ ਕੇ ਕਰੋ ਅਰਦਾਸ।

ਉਹ ਧਰਤੀ ਧਰਮ ਦੀ ਹੋ ਗਈ। ਜਿੱਥੇ ਮੇਰਾ ਸਤਿਗੁਰੂ ਆ ਕੇ ਸਜ ਗਿਆ, ਜਿੱਥੇ ਮੇਰੇ ਸਤਿਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ, ਉਹ ਧਰਮਸਾਲ ਹੋ ਗਈ, ਧਰਮ ਦੀ ਧਰਤੀ ਹੋ ਗਈ। ਉਹ ਸਰੀਰ ਧਰਮ ਦੀ ਧਰਤੀ ਹੋ ਗਿਆ, ਉਹ ਜੀਵਨ ਧਰਮ ਦੀ ਧਰਤੀ ਹੋ ਗਿਆ। ਉੱਥੇ ਧਰਮ ਪੁੰਗਰੇਗਾ, ਧਰਮ ਵਧੇ ਫੁੱਲੇਗਾ, ਧਰਮ ਫਲੇਗਾ ਜਿੱਥੇ ਸਤਿਗੁਰੂ ਆ ਗਿਆ। ਤੇ ਸਤਿਗੁਰੂ ਕਦੋਂ ਆਉਂਦਾ? ਜਦੋਂ ਗੁਰੂ ਕੀ ਜੁਗਤ ਆ ਜਾਵੇ, ਸਮਝੋ ਗੁਰੂ ਆ ਗਿਆ। ਭਾਈ ਸਾਹਿਬ ਭਾਈ ਗੁਰਦਾਸ ਦੇ ਜੀਵਨ ਚ ਗੁਰੂ ਆਇਆ, ਤੇ ਉਹਨਾਂ ਨੇ ਜੋ ਕੁਝ ਗੁਰੂ ਨੂੰ ਮਾਣੇ, ਜੋ ਕੁਝ ਗੁਰੂ ਨੂੰ ਜਾਣੇ, ਉਹ ਕੁਝ ਗੁਰੂ ਨੂੰ ਬਿਆਨੇ। ਪਹਿਲਾਂ ਤਾਂ ਭਾਈ ਸਾਹਿਬ ਕਹਿੰਦੇ ਨੇ ਕਿ ਸਤਿਗੁਰੂ ਏਡਾ ਦਿਆਲ ਹੈ ਕਿ ਜੇ ਗੁਰੂ ਵੱਲ ਇੱਕ ਕਦਮ ਵੀ ਪੱਟੀਏ ਨਾ, ਇੱਕ ਕਦਮ ਵੀ ਨੀਯਤ ਧਾਰ ਕੇ ਗੁਰੂ ਵਾਲੇ ਪਾਸੇ ਚੱਲੀਏ, ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਉੱਠ ਕੇ ਤੁਰ ਸਹੀ। ਜੇ ਕੋਈ ਤੁਰੇ ਹੀ ਨਾ, ਇੱਕ ਕਦਮ ਵੀ ਚੁੱਕਣ ਨੂੰ ਤਿਆਰ ਨਾ ਹੋਵੇ, ਤੇ ਭਲਾ ਕੋਈ ਪੁੱਛੇ ਕਿ ਗੁਰੂ ਨੂੰ ਕੀ ਕਾਣ ਪਈ, ਉਸ ਨੂੰ ਕੀ ਲੋੜ ਪਈ ਹੈ। ਹਾਲਾਂਕਿ ਕਈ ਵਾਰੀ ਵੇਖਦੇ ਹਾਂ, ਪਤਾ ਨਹੀਂ ਗੁਰੂ ਨੂੰ ਕੁਝ ਲੋੜ ਹੋਵੇਗੀ। ਜੇ ਗੁਰੂ ਨਾਨਕ ਵੱਲ ਵੇਖਦੇ ਹਾਂ, ਸੰਸਾਰ ਦੇ ਪਾਪੀਆਂ ਅਪਰਾਧੀਆਂ ਦੇ ਘਰਾਂ ਚ ਪਹੁੰਚ ਪਹੁੰਚ ਕੇ ਉਹਨਾਂ ਨੂੰ ਗੁਰਮਤ ਦ੍ਰਿੜ ਕਰਾਉਂਦੇ ਫਿਰਦੇ ਨੇ, ਕੋਈ ਲੋੜ ਹੋਵੇਗੀ ਨਾ। ਪਰ ਗੁਰੂ ਨਾਨਕ ਦੀ ਲੋੜ ਕੀ ਹੈ? ਗੁਰੂ ਨਾਨਕ ਦੀ ਲੋੜ ਹੈ ਸੰਸਾਰ ਨੂੰ ਜੀਣਾ ਆ ਜਾ। ਉਹਨੂੰ ਆਪ ਕੁਝ ਨਹੀਂ ਚਾਹੀਦਾ, ਉਹਨੂੰ ਕੇਵਲ ਇਹ ਚਾਹੀਦਾ ਹੈ ਕਿ ਬੰਦੇ ਨੂੰ ਅਕਲ ਆ ਜਾਵੇ, ਇਨਸਾਨ ਨੂੰ ਹੋਸ਼ ਆ ਜਾਵੇ, ਇਨਸਾਨ ਜਾਗ ਜਾਵੇ, ਤੇ ਉਹ ਹਲੂਣ ਹਲੂਣ ਕੇ, ਝੰਜੋੜ ਝੰਜੋੜ ਕੇ ਮਾਨਸਿਕ ਤੌਰ ਤੇ ਸੁੱਤੇ ਬੰਦਿਆਂ ਨੂੰ ਜਗਾਉਂਦੇ ਫਿਰਦੇ। ਤੇ ਭਾਈ ਸਾਹਿਬ ਕਹਿੰਦੇ ਨੇ ਜਿਸ ਕਿਸੇ ਨੇ ਇੱਕ ਕਦਮ ਵੀ ਚੁੱਕਿਆ, ਇੱਕ ਕਦਮ ਦਾ ਮਤਲਬ ਹੈ ਜਿਸਨੇ ਮਾੜੀ ਜਿਹੀ ਨੀਯਤ ਵੀ ਬਣਾਈ, ਜਿਸ ਦੇ ਮਨ ਚ ਮਾੜਾ ਜਿਹਾ ਕਿਸੇ ਵੇਲੇ ਹੁਮਾ ਉੱਠਿਆ, ਚੰਗੇ ਪਾਸੇ ਤੁਰਨ ਵਾਸਤੇ ਜਿਸਨੇ ਮਾੜਾ ਜਿਹਾ ਵੀ ਮਨ ਬਣਾਇਆ, ਸਤਿਗੁਰੂ ਨੇ ਇੱਕਦਮ ਅੱਗੇ ਹੋ ਕੇ ਉਸ ਨੂੰ ਸੰਭਾਲਿਆ ਤੇ ਤੋਰ ਲਿਆ। ਚਰਨ ਸ਼ਰਨ ਗੁਰ ਏਕ ਪੈਂਡਾ, ਪਰ ਇੱਕ ਕਦਮ ਜਿਹੜਾ ਉਹ ਸਿੱਖ ਦੇ ਹਿੱਸੇ ਆਇਆ। ਪਹਿਲਾ ਕਦਮ ਤੈਨੂੰ ਪੁੱਟਣਾ ਹੀ ਪਏਗਾ, ਉੱਦਮ ਦਾ ਇੱਕ ਕਦਮ ਤੇਰੇ ਹਿੱਸੇ, ਕਰੋੜਾਂ ਕਦਮ ਮੇਰਾ ਸੱਚਾ ਸਤਿਗੁਰੂ ਤੈਨੂੰ ਅੱਗੋਂ ਆ ਕੇ ਸਵਾਗਤ ਕਰਕੇ ਲੈ ਤੁਰੇਗਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਹੇ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇੱਕ ਹੋਰ ਵੀ ਗੱਲ ਕਹਿੰਦੇ, ਕਹਿੰਦੇ ਨੇ ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਤੂੰ ਧੰਨ ਗੁਰੂ ਨਾਨਕ ਨਾ ਕਹਿ, ਕੋਈ ਗੱਲ ਨਹੀਂ, ਗੁਰੂ ਨਾਨਕ ਨੂੰ ਧੰਨ ਨਾ ਕਹਿ ਤੇ ਇੱਥੋਂ ਨਹੀਂ ਕਿਹਾ ਜਾਂਦਾ। ਪਰ ਗੁਰੂ ਨਾਨਕ ਨੇ ਜਿਹੜਾ ਤੈਨੂੰ ਗੁਰਮੰਤਰ ਦਿੱਤਾ ਹੈ, ਗੁਰੂ ਨਾਨਕ ਨੇ ਜਿਹੜਾ ਇੱਕ ਓਂਕਾਰ ਤੈਨੂੰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਕਰਤਾਰ ਬਖਸ਼ਿਆ, ਗੁਰੂ ਨਾਨਕ ਨੇ ਜਿਹੜਾ ਤੈਨੂੰ ਸਤ ਨਾਮ ਬਖਸ਼ਿਆ ਹੈ, ਗੁਰੂ ਨਾਨਕ ਨੇ ਜਿਹੜਾ ਤੈਨੂੰ ਵਾਹਿਗੁਰੂ ਕਹਿਣਾ ਬਖਸ਼ਿਆ ਹੈ, ਤੂੰ ਇੱਕ ਵਾਰੀ ਪਿਆਰ ਨਾਲ ਕਹਿ ਕੇ ਤਾਂ ਵੇਖ ਗੁਰੂ ਤੈਨੂੰ ਕਿੰਨੀ ਵਾਰੀ ਯਾਦ ਕਰਦਾ। ਭਾਈ ਸਾਹਿਬ ਕਹਿੰਦੇ ਨੇ ਏਕ ਵਾਰ ਸਤਿਗੁਰ ਮੰਤਰ, ਗੁਰੂ ਦਾ ਦਿੱਤਾ ਹੋਇਆ ਮੰਤਰ ਇੱਕ ਵਾਰੀ ਪਿਆਰ ਨਾਲ ਯਾਦ ਕਰਕੇ ਵੇਖ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ। ਗੁਰੂ ਬਾਰ ਬਾਰ ਹਜ਼ਾਰ ਵਾਰ ਸਿੱਖ ਨੂੰ ਯਾਦ ਕਰਦਾ, ਕੋਈ ਨੀ, ਜੇ ਤੂੰ ਮੇਰਾ ਦਿੱਤਾ ਮੰਤਰ ਯਾਦ ਕੀਤਾ ਹੈ ਤੇ ਮੈਂ ਤੈਨੂੰ ਹਰ ਸਮੇਂ ਯਾਦ ਰੱਖਾਂਗਾ। ਇਸਲਾਮ ਵਾਲੇ ਇੱਕ ਗੱਲ ਕਹਿੰਦੇ, ਉਹ ਕਹਿੰਦੇ ਨੇ ਜਿਸਲੇ ਬੰਦਾ ਦੁਜ਼ਾਨੂ ਹੋ ਕੇ, ਗੋਡਿਆਂ ਪਰਨੇ ਹੋ ਕੇ, ਹੱਥ ਫੈਲਾ ਕੇ ਇੱਕ ਵਾਰੀ ਕਹਿ ਦੇਵੇ ਨਾ ਯਾ ਖੁਦਾ ਬੰਦਾ, ਤੇ ਕਹਿੰਦੇ ਨੇ ਖੁਦਾ ਅੱਗੋਂ ਸੱਤ ਵਾਰੀ ਕਹਿੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ ਯਾ ਬੰਦਾ, ਸੱਤ ਵਾਰੀ ਕਹਿੰਦਾ। ਪਰ ਭਾਈ ਸਾਹਿਬ ਕਹਿੰਦੇ ਨੇ ਨਹੀਂ, ਕਿਉਂਕਿ ਨੇਚਾ ਭਾਈ ਸਾਹਿਬ ਦਾ ਗੁਰੂ ਤੇ ਬਹੁਤ ਜ਼ਿਆਦਾ। ਉਹ ਕਹਿੰਦੇ ਨੇ ਨਹੀਂ, ਸੱਤ ਵਾਰੀ ਤਾਂ ਬਹੁਤ ਥੋੜਾ ਹੈ, ਸਿਮਰਨ ਤਾਂ ਹੀ ਬਾਰੰਬਾਰ ਗੁਰ ਹੇਤ ਹੈ, ਪਿਆਰ ਨਾਲ ਹੇਤ ਨਾਲ ਗੁਰੂ ਵਾਰ ਵਾਰ ਹਜ਼ਾਰ ਵਾਰ ਆਪਣੇ ਸਿੱਖ ਨੂੰ ਯਾਦ ਰੱਖਦਾ ਹੈ, ਕਰਦਾ ਰਹਿੰਦਾ, ਯਾਦ ਰੱਖਦਾ ਹਰ ਸਮੇਂ ਯਾਦ ਰੱਖਦਾ। ਇੱਕ ਹੋਰ ਵੀ ਗੱਲ, ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਪਿਆਰ ਨਾਲ ਸਤਿਕਾਰ ਨਾਲ ਅਦਬ ਨਾਲ ਭੇਟਾ ਦੀ ਭਾਵਨਾ ਨਾਲ ਇੱਕ ਕੌਡੀ ਟੁੱਟੀ ਕੌਡੀ ਵੀ ਲਿਆ ਕੇ ਗੁਰੂ ਚਰਨਾਂ ਤੇ ਸਿੱਖ ਨੇ ਅਰਪਣ ਕਰ ਦਿੱਤੀ, ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਉਹਦੇ ਖਜ਼ਾਨੇ ਭਰ ਦਿੰਦਾ, ਸਾਰੇ ਖਜ਼ਾਨੇ ਉਸ ਨੂੰ ਬਖਸ਼ਦਾ। ਪਰ ਇੱਕ ਗੱਲ ਜ਼ਰੂਰ ਹੈ, ਸ਼ਰਤ ਭਾਵਨੀ ਭਗਤ ਭਾਏ। ਜੇ ਕੋਈ ਦਾਤਾ ਹੀ ਬਣ ਕੇ ਆਵੇ, ਕਹਿੰਦਾ ਮੈਂ ਗੁਰਦੁਆਰੇ ਦੇਣ ਚੱਲਿਆ, ਮੈਂ ਗੁਰੂ ਨੂੰ ਅਰਪਣ ਕਰਨ ਦੀ ਬਜਾਏ ਕਹਿੰਦਾ ਮੈਂ ਗੁਰੂ ਨੂੰ ਦੇਣ ਚੱਲਿਆ, ਬਹੁਤ ਦਾਤੇ ਬਣ ਜਾਂਦੇ। ਸਮਝ ਨਹੀਂ ਨਾ, ਸੁਰਤ ਨਹੀਂ ਹੈ, ਪੈਰ ਪੈਰ ਤੇ ਮੰਗਤਾ ਬੰਦਾ ਕਿਸੇ ਵੇਲੇ ਦਾਤਾ ਬਣ ਕੇ ਤੁਰ ਪੈਂਦਾ, ਉਹ ਵੀ ਗੁਰੂ ਦੇ ਦਰ ਨੂੰ, ਮੈਂ ਗੁਰਦੁਆਰੇ ਦੇਣ ਚੱਲਿਆ। ਨਹੀਂ, ਦੇਣ ਦਾ ਕੋਈ ਥਾਂ ਹੀ ਨਹੀਂ ਹੈ, ਇੱਥੇ ਤਾਂ ਅਰਪਣ ਕਰਨ ਦਾ ਥਾਂ ਹੈ। ਤੇਰਾ ਕੀਆ ਤੁਝੇ ਕਿਆ ਅਰਪੋ, ਜਿਸ ਕੀ ਬਸਤ ਤਿਸ ਆ ਕੇ ਰਾਖੇ, ਮਾਲਕ ਤੇਰੀ ਦਾਤ ਤੇਰੇ ਅੱਗੇ। ਮੈਂ ਦੇਣ ਵਾਲਾ ਕੌਣ ਹੋ ਗਿਆ, ਮੈਂ ਤਾਂ ਤੇਰੀ ਹੀ ਚੀਜ਼ ਤੇਰੇ ਅੱਗੇ ਰੱਖ ਕੇ ਅਰਪਣ ਕਰਨ ਵਾਲਾ ਤਾਂ ਹੋ ਸਕਣਾ। ਇਸ ਤਰ੍ਹਾਂ ਭਾਵਨੀ ਭਗਤ ਭਾਏ। ਔਰ ਕਈ ਆਉਂਦੇ ਨੇ ਨਾ, ਚਲਾ ਕੇ ਮਾਰਦੇ ਨੇ ਪੈਸਾ, ਚਲਾ ਕੇ ਮਾਰਦੇ ਨੇ ਰਕਮ, ਸੁੱਟਦੇ ਨੇ, ਇੰਨੀ ਵੀ ਜਾਂਚ ਨਹੀਂ। ਗੁਰੂ ਦਰ ਦੇ ਉੱਤੇ ਹੱਥ ਬੰਨ ਕੇ, ਇਹ ਕੋਈ ਗੁਜਰਾ ਲੋੜਵੰਦ ਬੈਠਾ ਹੈ ਤੇਰੀ ਮਾਇਆ ਦਾ,
तेरे रुपया दा, तेरे डालर दा, तेरे पाउंडा दा को भुखा बैठा है। इथे आया है ता निम जा, चुक जा, टुल पा गुरु चरणा ते, बिलकुल मान अभिमान सारा त्याग के निर्माण हो जा। शरदा नाल जे तेरे कोल कुछ पुछदा सरदा है ता उह रख दे, जो कुछ भी रखेगा वह तेरे प्यार दा संकेत मात्र होगा। इथे लोड़ किसे नूं कोई नहीं, इथे दाता बैठा है, दाता तेरिया दाता दा, तेरिया सुगातां दा कोई भुखा नहीं बैठा। हां भावनी भगत भाए लैके आवे नाल तू, ते कौडी भी रख देवे ताहे गुर सर्व निधान दान देत है। ते भाई साहब कहंदे ने सतगुर दया निध, उह तां मेरा दा भरिया है, महिमा आगाध बोध दी वडियाई तां दसी नहीं जा सकदी। हां उस दे अगे नमस्कार कीती जा सकदी है, नमो नमो नमो नमो, नेत नेत नेत है। उसे सतगुरु की गल भाई साहब कर रहे, सतगुर पुरख अगम है, निर्वैर निराला, गुरु का किसी नाल वैर कोई, गुरु का सारिया का, सतगुरु सभना का भला मनाएगा, तिसदा बुरा क्यों, सारिया का भला लैके चढ़िया सोधन धरत लुकाइयो, गुरु नानक धोवे दे भावे साहब कलगीधर पातशाह दे भावे दसां पातशाह कोई सरूप होवे, सरबत का भला लैके चलने, इथों तक के गुरु के तां सिख भी सरबत के भले की गल सोचते ने, किसी के वैर ही नहीं आते, क्योंकि बाणी पढ़ने ना, बिसर गई सब तात पराई, जब ते साध संगत मोहे पाई, ना को बैरी ना ही बिगाना, सगल संग हमको बनाई। ते जिन्हां दे सिखां दी इन्नी बनी है सारिया नाल, नेत्र दासां च कहण तेरे बहाने सरबत का भला, वो गुरु किस तरह वैरी हो सकता। हां एक ख्याल रखना, गुरु वैरी है जे, गुरु निरा निरवैर कोई नहीं है, गुरु का वैर है, पर गुरु का वैर मनुख दियां बुराइयां नाल है। गुरु चाहुंदा है मनुख दे अंदर बुराई ना रवे, काम ना रवे, क्रोध ना रवे, ईरखा ना रहे, निंदा ना रहे, हराम खोरी ना रहे, सुस्ती ना रहे, आलस ना रहे, वेलणपना ना रहे, मनुख जागिया जागिया होए, मनुख उभरदा उसरदा होए, मनुख अगे वधदा होए, पिछा हटदा या बैठा जमया या बंदा ना होए, निसरदा उसरदा बंदा होए। गुरु नूं केवल जे मनुख दियां कमजोरियां नाल खिज है तां उहनां नूं मिटाउण वास्ते सतगुरु अपनी बाणी दे तीर मार के, अपने बचनां दे तीरां दे नाल मनुख दियां बुराइयां नूं घायल करदा ते खत्म करदा है मेरा सतगुरु। उंज किसे नाल, किसे मनुख नाल, किसे जाति नाल, किसे श्रेणी नाल मेरे सतगुरु नूं कोई वैर नहीं। आपां गुरु ग्रंथ साहिब नूं मत्था टेकणे आ ना, इहदे बारे वी महाराज कहिंदे ने, खत्री ब्राह्मण शूद वैश उपदेश चौं वर्णा को सांझा। मेरे सतगुरु का उपदेश तो सारे संसार के लोगों वास्ते है, हर वर्ण वास्ते, हर वर्ग वास्ते। इस करके भाई साहब ने जो कुछ वेखिया वो कहते ने, सतगुर पुरख अगम है, निर्वैर निराला, यह तो जाणो धरती धर्म की सच्ची धर्मशाला, जिथे फिर गुरु प्यार प्रगट हो गया। ਉਹ ਗੁਰੂ ਤਾਂ ਧਰਮ ਦੀ ਧਰਤੀ ਹੈ, ਇੱਥੇ ਤਾਂ ਧਰਮ ਵੱਧਦਾ ਫਲਦਾ ਹੈ, ਤੇ ਜਿਹਨੇ ਆਪਣੇ ਅੰਦਰ ਗੁਰੂ ਨੂੰ ਥਾਂ ਦਿੱਤੀ, ਜਿਸਨੇ ਆਪਣੇ ਜੀਵਨ 'ਚ ਗੁਰੂ ਕੀ ਜੁਗਤ ਨੂੰ ਥਾਂ ਦਿੱਤੀ, ਉੱਥੇ ਵੀ ਧਰਮ ਵੱਧਦਾ ਫੁੱਲਦਾ ਫੈਲਦਾ ਤੇ ਫਲਦਾ। ਭਾਈ ਸਾਹਿਬ ਕਹਿੰਦੇ ਨੇ ਇੱਕ ਗੱਲ ਜ਼ਰੂਰ ਹੈ ਕਿ ਜੇ ਗੁਰੂ ਨਾਲ ਸਾਂਝ ਪਾ ਲਈਏ ਤਾਂ ਠੀਕ ਹੈ, ਨਹੀਂ ਤਾਂ ਮਨੁੱਖ ਨੇ ਆਪਣੇ ਕਰਮਾਂ ਦਾ ਫਲ ਵੇਖਣਾ, ਜੈਸਾ ਬੀਜੈ ਸੋ ਲੁਣੇ, ਫਲ ਕਰਮ ਸੰਭਾਲਾ। ਮਨੁੱਖ ਨੂੰ ਆਪਣੇ ਕਰਮਾਂ ਦਾ ਫਲ ਤਾਂ ਵੇਖਣਾ ਹੀ ਪੈਣਾ, ਉਹ ਤਾਂ ਸਾਹਮਣੇ ਆਏਗਾ, ਉਹ ਗਲਤ ਹੋਵੇਗਾ ਜਿਹੜਾ ਬੰਦਾ, ਜਿਵੇਂ ਆਪਾਂ ਪੜ੍ਹਨੇ ਆ ਬਾਣੀ ਚ, ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਗਲਤ ਗੱਲ ਹੈ, ਇਸ ਤਰ੍ਹਾਂ ਨਹੀਂ ਗੱਲ ਬਣੀ। ਜੋ ਕੁਝ ਤੂੰ ਬੀਜ ਰਹੇ ਹੈ ਉਹ ਕੁਝ ਤੇਰੇ ਸਾਹਮਣੇ ਆਉਣਾ, ਉਸੇ ਦਾ ਫਲ ਤੇਰੇ ਸਾਹਮਣੇ ਆਉਣਾ। ਤੇ ਜੇ ਗੁਰੂ ਪਿਆਰ ਤੇਰੇ ਜੀਵਨ ਚ ਬੀਜਿਆ ਗਿਆ, ਇਸ ਦਾ ਫਲ ਪਰਮ ਸੁੱਖ ਤੈਨੂੰ ਮਿਲਣ ਵਾਲਾ। ਤੇ ਭਾਈ ਸਾਹਿਬ ਕਹਿੰਦੇ ਨੇ, ਜੋਂ ਕਰ ਨਿਰਮਲ ਆਰ ਸੀ ਜਗ ਵੇਖਣ ਵਾਲਾ। ਗੁਰੂ ਤਾਂ ਇੱਕ, ਪੁਰਾਣੇ ਸਮਿਆਂ ਵਿੱਚ ਲੋਕ ਆਪਣੀਆਂ ਚੀਚੀਆਂ 'ਚ ਪਾਉਣ ਵਾਲੀਆਂ ਉਂਗਲੀਆਂ ਦੇ ਵਿੱਚ ਵੀ ਛੋਟੇ ਜਿਹੇ ਆਈਨੇ ਫਿੱਟ ਕਰ ਲੈਂਦੇ ਸਨ, ਜਿੱਥੇ ਹੋਇਆ ਮੂੰਹ ਵੇਖ ਲਿਆ ਆਪਣਾ। ਤੇ ਵੈਸੇ ਪੁਰਾਣੇ ਸਮਿਆਂ 'ਚ ਮਿਰਰ ਨੂੰ, ਆਈਨੇ ਨੂੰ ਆਰਸੀ ਵੀ ਕਿਹਾ ਜਾਂਦਾ ਰਿਹਾ, ਛੋਟਾ ਹੋਵੇ ਵੱਡਾ ਹੋਵੇ, ਵੇਖਣ ਵਾਲੇ ਸ਼ੀਸ਼ੇ ਨੂੰ ਆਰਸੀ ਕਿਹਾ ਜਾਂਦਾ ਸੀ। ਤੇ ਭਾਈ ਸਾਹਿਬ ਕਹਿੰਦੇ ਨੇ, ਮੇਰਾ ਸਤਿਗੁਰੂ ਤਾਂ ਆਰਸੀ ਹੈ, ਜਿਉਂ ਘਰ ਨਿਰਮਲ ਆਰਸੀ, ਜਿਵੇਂ ਆਰਸੀ 'ਚੋਂ ਮੂੰਹ ਵੇਖੀਦਾ ਨਾ, ਇਵੇਂ ਗੁਰੂ ਵਿੱਚੋਂ ਆਪਣੇ ਆਪ ਨੂੰ ਵੇਖਣਾ ਚਾਹੀਦਾ। ਮੈਂ ਮਾੜਾ ਕਿ ਚੰਗਾ, ਇਹ ਸਤਿਗੁਰੂ ਦੀ ਕਸਵੱਟੀ ਤੇ ਲੱਗ ਕੇ ਪਤਾ ਲੱਗ ਜਾਏਗਾ। ਗੁਰੂ ਨੂੰ ਜਿਸ ਭਾਵਨਾ ਨਾਲ ਵੇਖਾਂਗੇ, ਉਸੇ ਤਰ੍ਹਾਂ ਗੁਰੂ ਵਿੱਚੋਂ ਆਪਣਾ ਆਪ ਨਜ਼ਰ ਆ ਜਾਏਗਾ। ਜਿਹਾ ਮੂੰਹ ਕਰ ਪਾਲੀਏ ਤੇਹੋ ਵੇਖਾ ਲਾ। ਸ਼ਰਧਾ ਨਾਲ ਆਵਾਂਗੇ, ਪਿਆਰ ਪਾਵਾਂਗੇ, ਗੁਰੂ ਦਰ ਤੋਂ ਸ਼ੁਭ ਉਪਦੇਸ਼ ਨੂੰ ਪ੍ਰਾਪਤ ਕਰਾਂਗੇ, ਜੀਵਨ ਸੌਰ ਜਾਏਗਾ। ਤੇ ਜਿਨ੍ਹਾਂ ਨੇ ਜੀਵਨ ਸਵਾਰ ਲਿਆ
ਭਾਈ ਸਾਹਿਬ ਕਹਿੰਦੇ ਨੇ ਸੇਵਕ ਦਰਗਹਿ ਸੁਰਖਰੂ, ਗੁਰੂ ਦੀ ਸੇਵਾ ਹਿਰਦੇ ਚ ਧਾਰਨ ਕਰ ਲੈਣ ਵਾਲੇ, ਜੀਵਨ ਚ ਧਾਰਨ ਕਰ ਲੈਣ ਵਾਲੇ, ਗੁਰੂ ਕਾ ਉਪਦੇਸ਼ ਕਮਾਉਣ ਵਾਲੇ, ਉਹ ਦਰਗਾਹ ਚ ਸੁਰਖਰੂ। ਸੁਰਖਰੂ ਫਾਰਸੀ ਦਾ ਸ਼ਬਦ ਹੈ ਨਾ, ਇਹਦਾ ਜੇ ਪੰਜਾਬੀ ਚ ਸਿੱਧਾ ਉਲਥਾ ਕਰੀਏ ਤਾਂ ਬਣਦਾ ਲਾਲ ਮੂੰਹ ਤੇ ਕਾਲਾ ਮੂੰਹ ਹੁੰਦਾ ਹੈ। ਜ਼ਰੂਰੀ ਨਹੀਂ ਕਿ ਕਿਸ ਦੇ ਮੂੰਹ ਤੇ ਕਾਲਖ ਜਾਂ ਲਾਲੀ ਲੱਗੀ ਹੋਵੇ ਤਾਂ ਹੀ ਵਿਲੱਖਣਤਾ ਹੁੰਦੀ ਹੈ। ਲਾਲ ਮੂੰਹ ਉਸਦਾ ਹੁੰਦਾ ਹੈ ਜਿਸ ਦੇ ਅੰਦਰ ਉਮਾ ਜੋਸ਼ ਤੇ ਜੀਵਨ ਦਾ ਖੂਨ ਦੌੜਦਾ, ਤੇ ਕਾਲਾ ਮੂੰਹ ਉਸਦਾ ਹੁੰਦਾ ਹੈ ਜਿਹੜਾ ਸ਼ਰਮਿੰਦਗੀ ਨਾਲ ਭਰਿਆ ਹੋਵੇ, ਸਿਰ ਨੀਵਾਂ ਕਰਕੇ ਬੈਠਾ ਹੋਵੇ, ਜਿਸ ਦਾ ਮੁੱਖ ਉਜਲਾ ਹੋਵੇ, ਜਿਸ ਦੇ ਮੱਥੇ ਤੇ ਕੋਈ ਮੈਲ ਨਾ ਹੋਵੇ, ਜਿਸ ਨੂੰ ਕੋਈ ਸ਼ਰਮਿੰਦਗੀ ਨਾ ਹੋਵੇ, ਉਹਨੂੰ ਸੁਰਖਰੂ ਕਹਿੰਦੇ ਨੇ। ਤੇ ਜਿਸ ਬੰਦੇ ਨੂੰ ਆਪਣੇ ਪਾਪਾਂ ਤੇ ਆਪ ਹੀ ਪਛਤਾਤਾ ਹੋਵੇ ਤੇ ਲੋਕਾਂ ਵੱਲੋਂ ਫਟਕਾਰਾਂ ਜਿਹਨਾਂ ਨੂੰ ਪੈਂਦੀਆਂ ਹੋਣ, ਜ਼ਰੂਰੀ ਨਹੀਂ ਕਿ ਉਹਦੇ ਮੂੰਹ ਤੇ ਕੋਈ ਕਾਲਾ ਰੰਗ ਹੀ ਮਲਿਆ ਹੋਵੇ, ਉਹਦਾ ਮੂੰਹ ਵੈਸੇ ਹੀ ਰੰਗ ਜਿਸ ਦਾ ਖੂਨ ਸੁੱਕੜ ਜਾਵੇ, ਸੜ ਜਾਵੇ, ਪਛਤਾਵੇ ਵਿੱਚ ਹੋਵੇ, ਚਿੰਤਾ ਵਿੱਚ ਹੋਵੇ, ਪਰੇਸ਼ਾਨੀ ਵਿੱਚ ਹੋਵੇ, ਤੇ ਚਿਹਰੇ ਤੇ ਲਾਲੀ ਕਾਹਦੀ ਆਉਣੀ, ਉਹ ਰੰਗ ਹੋਰ ਤਰ੍ਹਾਂ ਦਾ ਹੁੰਦਾ, ਉਸ ਨੂੰ ਮੂੰਹ ਕਾਲਾ ਕੇ ਹੈ। ਸੇਵਖ ਦਰਗਹਿ ਸੁਰਖਰੂ, ਬੇਮੁੱਖ ਮੂੰਹ ਕਾਲਾ। ਸੰਸਾਰ ਤੇ ਵੀ ਹੈ, ਮੇਰੀ ਦਰਗਾਹ ਦੀ ਗੱਲ ਨਹੀਂ, ਸੰਸਾਰ ਵਿੱਚ ਵੀ ਸੇਵਕਾਂ ਦੇ ਮੂੰਹ ਸੁਰਖਰੂ ਨੇ ਤੇ ਨਿੰਦਕਾਂ ਦੇ, ਬੇਮੁੱਖਾਂ ਦੇ ਮੂੰਹ ਕਾਲੇ, ਉਹ ਸ਼ਰਮਿੰਦਗੀ ਲਈ ਫਿਰਦੇ ਨੇ। ਤੇ ਉਂਝ ਵੀ ਮਨੁੱਖ ਦਰਗਾਹ ਵਾਸਤੇ ਵੀ, ਜਿਵੇਂ ਆਪਾਂ ਬਾਣੀ ਪੜ੍ਹਨੇ ਆ ਨਾ, ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜਿੰਨੀ ਕਮੀ ਨਾ ਹੈ ਗੁਣ ਤੇ ਕਮਣੇ ਵਿਸਾਰ, ਮਤ ਸ਼ਰਮਿੰਦਾ ਸੀ ਵਹੀ ਸਾਈਂ ਦੇ ਦਰਬਾਰ। ਸੱਚੀ ਦਰਗਾਹ ਵਿੱਚ, ਸਾਈਂ ਦੇ ਦਰਬਾਰ ਚ ਤੈਨੂੰ ਕਿਤੇ ਸ਼ਰਮਿੰਦਾ ਨਾ ਹੋਣਾ ਪਵੇ, ਮੂੰਹ ਕਾਲਾ ਨਾ ਹੋਵੇ। ਤੇ ਜੇ ਉਸ ਮੂੰਹ ਕਾਲੇ ਤੋਂ ਬਚਣਾ ਨਾ, ਤੇ ਭਾਈ ਸਾਹਿਬ ਤਾਂ ਗੁਰੂ ਦੇ ਲੜ ਲਾਉਂਦੇ, ਆ ਗੁਰੂ ਕੇ ਲੜ ਲੱਗ ਜਾ, ਸੇਵਕ ਹੋ ਜਾ, ਗੁਰ ਸ਼ਬਦ ਕਮਾਉਣ ਵਾਲਾ ਹੋ ਜਾ, ਤੇਰਾ ਦਰਗਾਹ ਚ ਮੁੱਖ ਸੁਰਖਰੂ ਹੋ ਜਾਵੇ। ਪਰ ਇਹ ਗੱਲ ਤਾਂ ਹੈ ਜੇ ਵਿਸ਼ਵਾਸ ਅੰਦਰ ਦ੍ਰਿੜ ਹੋ, ਜੇ ਪਤਾ ਹੋਵੇ ਇਹ ਜਿਹੜਾ ਬੈਠਾ ਹੈ, ਇਹ ਜਿਹੜਾ ਸਜਿਆ ਹੋਇਆ, ਇਹ ਸੋਹਣਿਆਂ ਦਾ ਸੁਲਤਾਨ, ਇਹ ਸਤਿਗੁਰੂ ਆਪ, ਨਾ ਕੇਵਲ ਸਤਿਗੁਰੂ ਆਪ ਬਲਕਿ ਪਾਰ ਬ੍ਰਹਮ ਆਪ ਹੈ।

ਕੁਛ ਕਰਨ ਵਾਲਾ ਹੈ, ਸਾਰੀ ਸਮਰੱਥਾ ਦਾ ਮਾਲਕ ਹੈ, ਉਹ ਵਾਹਿਗੁਰੂ। ਪਰ ਜਿਸ ਵੇਲੇ ਗੁਰੂ ਰੂਪ ਵਿੱਚ ਹੋ ਕੇ ਸੰਗਤ ਚ ਵਰਤਦਾ ਹੈ, ਗੁਰ ਸ਼ਬਦ ਚ ਬੈਠਾ ਹੈ, ਤਾਂ ਇੱਕ ਗੱਲ ਹੋਰ ਹੋ ਜਾਂਦੀ ਹੈ, ਸਾਧ ਸੰਗਤ ਦਾ ਕਰੇ ਕਰਾਇਆ। ਜੋ ਜੋ ਚਿਤਵੇਂ ਸਾਧ ਜਨ ਸੋਲੇਤਾ ਮਾਨ, ਬੜਾ ਪੱਕਾ ਸੰਬੰਧ ਹੈ। ਭਾਈ ਸਾਹਿਬ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ, ਸਾਧ ਸੰਗਤ ਪਿਓ ਪੁੱਤ ਹੋਏ, ਦਿੱਤਾ ਖਾਏ ਬਹਿਨੇ ਪੈਣ ਆਇਆ, ਇੰਨਾ ਪਿਆਰ। ਸਿੱਖ ਇੰਨਾ ਨੇੜੇ ਹੋ ਗਏ ਆ ਗੁਰੂ ਕੇ, ਪਾਰ ਬ੍ਰਹਮ ਦੇ ਇੰਨਾ ਨਜ਼ਦੀਕ ਹੋ ਗਿਆ, ਜਿਵੇਂ ਬਾਪ ਪੁੱਤਰ ਨੂੰ ਗੋਦੀ ਚ ਪਾ ਕੇ ਲਾਡ ਲਡਾਉਂਦਾ ਹੈ, ਇਵੇਂ ਸਿੱਖ ਦੀਆਂ ਲੋੜਾਂ ਦਾ ਖਿਆਲ ਵਾਹਿਗੁਰੂ ਤੇ ਸਤਿਗੁਰੂ ਆਪ ਰੱਖਦਾ। ਵਾਹਿਗੁਰੂ ਗੁਰੂ ਰੂਪ ਹੋ ਕਰਕੇ, ਜਿਵੇਂ ਭੱਟ ਭਗਤਾਂ ਨੇ ਕਿਹਾ, ਆਪ ਨਾਰਾਇਣ ਕਲਾ ਧਾਰ ਜਗਮੈ ਪਰਵਰਿਓ, ਨਿਰੰਕਾਰ ਆਪ ਗੁਰੂ ਨਾਨਕ ਦੇ ਰੂਪ ਵਿੱਚ ਸੰਸਾਰ ਤੇ ਪ੍ਰਗਟ ਹੋਏ, ਤੇ ਫਿਰ ਉਹੀ ਗੁਰੂ ਨਾਨਕ ਆਪਣੇ ਪਿਆਰਿਆਂ ਦੀ ਸੰਗਤ ਵਿੱਚ, ਆਪਣੇ ਪਿਆਰੇ ਗੁਰਸਿੱਖਾਂ ਦੇ ਵਿੱਚ ਦਰਸ਼ਨ ਦੇ ਰਿਹਾ ਹੈ, ਤੇ ਸ਼ਬਦ ਰੂਪ ਵਿੱਚ ਬੈਠਾ ਹੋਇਆ ਆਪਣਾ ਵਿਚਾਰ ਦੇ ਰਿਹਾ। ਕਦੇ ਸਾਹਿਬ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ ਨਾ ਗੁਰਸਿੱਖਾਂ ਨੂੰ, ਸਿੱਖਾਂ ਨੇ ਪੁੱਛਿਆ, ਮਹਾਰਾਜ ਤੁਸੀਂ ਤਾਂ ਸਰੀਰ ਕਰਕੇ ਸਾਥੋਂ ਅਲੱਗ ਹੋਣਾ ਲੋੜਦੇ ਹੋ, ਅਸੀਂ ਕੀ ਕਰਾਂਗੇ? ਸਾਹਿਬ ਕਹਿਣ ਲੱਗੇ, ਕੀ ਚਾਹੁੰਦੇ ਹੋ ਕਿ ਮਹਾਰਾਜ ਦਰਸ਼ਨ ਕਿਤੇ ਕਰਾਂਗੇ, ਗੱਲਾਂ ਕਿਸਦੇ ਨਾਲ ਕਰਾਂਗੇ, ਪੂਜਾ ਕਿਸ ਦੀ ਕਰਾਂਗੇ? ਸਾਹਿਬ ਕਹਿਣ ਲੱਗੇ, ਪੂਜਾ ਤਾਂ ਤੁਹਾਨੂੰ ਮੈਂ ਪਹਿਲਾਂ ਹੀ ਇੱਕ ਅਕਾਲ ਦੀ ਸਮਝਾ ਚੁੱਕਾ, ਪੂਜਾ ਅਕਾਲ ਪੁਰਖ ਦੀ ਕਰਨੀ, ਮੇਰਾ ਦਰਸ਼ਨ ਕਰਨਾ ਹੈ ਤਾਂ ਖਾਲਸੇ ਦਾ ਦਰਸ਼ਨ ਕਰਨਾ, ਮੇਰੇ ਨਾਲ ਗੱਲਾਂ ਕਰਨੀਆਂ ਨੇ, ਗੁਰਬਾਣੀ ਦੀ ਵਿਚਾਰ ਕਰਨੀ, ਗੁਰੂ ਕੇ ਬਚਨਾਂ ਦੇ ਅਨੁਸਾਰ ਹੀ ਹੋਗੇ, ਗੁਰੂ ਕੇ ਬਚਨਾਂ ਨੂੰ ਧਿਆਨ ਨਾਲ ਪੜ੍ਹੋ ਸੁਣੋਗੇ, ਗੁਰੂ ਨਾਲ ਗੱਲਾਂ ਕਰਦੇ ਜਾਪੋਗੇ। ਇੱਥੇ ਭਾਈ ਸਾਹਿਬ ਕਹਿੰਦੇ, ਉਹੀ ਵਾਹਿਗੁਰੂ ਅਕਾਲ ਪੁਰਖ ਗੁਰੂ ਦਾ ਰੂਪ ਧਾਰਨ ਕਰਕੇ ਪ੍ਰਗਟ ਹੋਇਆ, ਤੇ ਫਿਰ ਸ਼ਬਦ ਵਿੱਚ ਸਮਾ ਕੇ ਬੈਠ ਗਿਆ, ਤੇ ਸੰਗਤਾਂ ਵਿੱਚ ਗੁਰਸਿੱਖਾਂ ਵਿੱਚ ਬੈਠ ਗਿਆ। ਜਦ ਐਸਾ ਹੋ ਕੇ ਬੈਠਾ ਹੈ ਤਾਂ ਗੁਰਸਿੱਖਾਂ ਦੀ ਮੰਨੇਗਾ, ਸਾਧ ਸੰਗਤ ਦੀ ਬੇਨਤੀ ਤੇ ਅਰਦਾਸ ਪ੍ਰਵਾਨ ਵੀ ਕਰੇਗਾ, ਉਹਨਾਂ ਦੀਆਂ ਲੋੜਾਂ ਦਾ ਖਿਆਲ ਵੀ ਕਰੇਗਾ। ਭਾਈ ਸਾਹਿਬ ਕਹਿੰਦੇ ਨੇ, ਕਰਨ ਕਾਰਨ ਸਮਰੱਥ ਵਾਹਿਗੁਰੂ ਸਾਧ ਸੰਗਤ ਦਾ ਕਰੇ ਕਰਾਇਆ, ਸਾਰਾ ਕੁਝ ਉਹਦੇ ਭੰਡਾਰਿਆਂ ਚ ਭਰਿਆ ਪਿਆ, ਪਰ ਸਾਧ ਸੰਗਤ ਦਾ ਦੇ ਦਿਵਾਇਆ, ਸਾਧ ਸੰਗਤ ਜਿਹਨੂੰ ਚਾਹੇ ਦਵਾ ਦੇਵੇ, ਜੋ ਚਾਹੇ ਲੈ ਲਵੇ, ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ, ਪਾਰ ਬ੍ਰਹਮ ਗੁਰੂ ਦਾ ਰੂਪ ਹੋ ਕਰਕੇ ਸਾਧ ਸੰਗਤ ਵਿੱਚ ਗੁਰ ਸ਼ਬਦ ਬੈਠਾ ਹੈ, ਜਿਸ ਨੂੰ ਲੋਕਾਂ ਨੇ ਜਗ ਭੋਗ ਜੋਗ ਧਿਆਨ ਕਰ ਅਨੇਕਾਂ ਕਰਮ ਕਾਂਡਾਂ ਦੇ ਨਾਲ, ਅਨੇਕਾਂ ਯਤਨਾਂ ਦੇ ਨਾਲ ਪੂਜਾ ਪਰੇ ਨਾ ਦਰਸ਼ਨ ਪਾਇਆ, ਕਿਸੇ ਨੂੰ ਲੱਭਾ ਨਹੀਂ, ਕਿਸੇ ਨੂੰ ਦਰਸ਼ਨ ਨਸੀਬ ਨਹੀਂ ਹੋਏ, ਗੁਰਸਿੱਖਾਂ ਨੇ ਉਹਨਾਂ ਨੂੰ ਲੱਭ ਲਿਆ, ਸੰਗਤ ਵਿੱਚੋਂ ਲੱਭ ਲਿਆ, ਗੁਰੂ ਸ਼ਬਦ ਵਿੱਚੋਂ ਲੱਭ ਲਿਆ, ਔਰ ਐਸਾ ਲੱਭਿਆ, ਇੰਨੇ ਨੇੜੇ ਹੋ ਗਏ, ਇੰਨਾ ਪਿਆਰ ਪਾ ਲਿਆ, ਇੰਨੀ ਸਾਂਝ ਪਾ ਲਈ, ਪਿਓ ਪੁੱਤਰਾਂ ਵਾਂਗ ਇੱਕ ਮਿੱਕ ਹੋ ਗਏ। ਔਰ ਫਿਰ ਇੱਕ ਹੋਰ ਗੱਲ, ਉਹ ਜਗ ਭੋਗ ਜੋਗ ਧਿਆਨ ਕਰਨ ਵਾਲੇ ਤਾਂ ਕਈ ਵਾਰੀ ਸੰਸਾਰ ਨੂੰ ਛੱਡ ਕੇ ਬਾਹਰ ਭਟਕਦੇ ਨਜ਼ਰ ਆਏ, ਗੁਰੂ ਕਾ ਸਿੱਖ ਸੰਸਾਰ ਚ ਰਹਿੰਦਿਆਂ ਹੋਏ, ਘਰ ਬਾਰ ਚ ਰਹਿੰਦਿਆਂ ਹੋਏ, ਪਰਸਪਰ ਸਤਿਕਾਰ ਦਾ ਅਧਿਕਾਰੀ ਬਣ ਕੇ ਇੱਕ ਦੂਜੇ ਵਿੱਚ ਸਤਿਗੁਰੂ ਦੇ ਦਰਸ਼ਨ ਕਰਦਾ ਹੋਇਆ ਇੱਕ ਦੂਜੇ ਪੈਰੀ ਪੈਂਦਾ ਨਜ਼ਰ ਆਉਂਦਾ, ਔਰ ਇਸੇ ਸੰਸਾਰ ਚ ਰਹਿੰਦਿਆਂ ਹੋਏ ਪ੍ਰਭੂ ਦੇ ਪਿਆਰ ਨੂੰ ਮੰਨਦਿਆਂ, ਗੁਰੂ ਦੇ ਪਿਆਰ ਨੂੰ ਮੰਨਦਿਆਂ ਹੋਇਆਂ ਮਾਇਆ ਵਿੱਚ ਉਦਾਸ ਰਖਾਇਆ। ਪਰ ਇੱਕ ਗੱਲ ਹੈ, ਜੇ ਤਾਂ ਗੁਰੂ ਨਾਲ ਗੱਲਾਂ ਕਰਨੀਆਂ ਨੇ ਤੇ ਗੁਰ ਸ਼ਬਦ ਨੂੰ ਵਿਚਾਰਾਂਗੇ, ਜੇ ਗੁਰੂ ਕੇ ਨਜ਼ਦੀਕ ਹੋਣਾ ਹੈ, ਗੁਰੂ ਨਾਲ ਵਿਚਾਰ ਦੀ ਸਾਂਝ ਪਾਉਣੀ ਹੈ, ਪਿਆਰ ਦੀ ਸਾਂਝ ਪਾਉਣੀ ਹੈ, ਤੇ ਗੁਰ ਸ਼ਬਦ ਦੀ ਸਾਂਝ ਵੀ ਪਾਉਣੀ ਪਏਗੀ। ਲੇਕਿਨ ਜੇ ਕਦੇ ਗੁਰੂ ਨੂੰ ਪ੍ਰਸੰਨ ਕਰਨਾ ਹੋਵੇ ਤੇ ਮਹਾਰਾਜ ਪਾਵਨ ਬਾਣੀ ਚ ਕਹਿੰਦੇ ਨੇ, ਸਾਹਿਬ ਕਹਿੰਦੇ ਨੇ, ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆ। ਜਿਹੜਾ ਗੁਰਸਿੱਖਾਂ ਨੂੰ ਪਿਆਰ ਕਰਦਾ ਉਹ ਗੁਰੂ ਕੀ ਖੁਸ਼ੀ ਲੈਂਦਾ, ਵਿੱਚ ਸੰਗਤ ਹਰ ਪ੍ਰਭ ਵਸੈ ਜੀ, ਇਸੇ ਸੰਗਤ ਚ ਗੁਰਸਿੱਖਾਂ ਵਿੱਚ ਵਾਹਿਗੁਰੂ ਆਪ ਵਸਦਾ, ਇਹਨਾਂ ਦੀ ਖੁਸ਼ੀ ਗੁਰੂ ਕੀ ਖੁਸ਼ੀ, ਪਾਰ ਬ੍ਰਹਮ ਦੀ ਖੁਸ਼ੀ।
ਇਸੇ ਕਰਕੇ ਗੁਰਮੁਖਾਂ ਗੁਰਸਿੱਖਾਂ ਸਤਸੰਗੀਆਂ ਨੇ ਗੁਰੂ ਪਿਆਰ ਵਾਲਿਆਂ ਸ਼ਬਦ ਵਿਚਾਰ ਵਾਲਿਆਂ ਨਾਮ ਦੀ ਕਮਾਈ ਵਾਲਿਆਂ ਦੀ ਖੁਸ਼ੀ ਲੈਣ ਦਾ ਯਤਨ ਕੀਤਾ ਸਦਾ। ਔਰ ਭਾਈ ਸਾਹਿਬ ਪੁੰਨ ਵੀ ਬੜਾ ਕਹਿੰਦੇ ਨੇ, ਭਾਈ ਸਾਹਿਬ ਕਹਿੰਦੇ ਨੇ ਜੇ ਕਿਤੇ ਗੁਰਸਿੱਖਾਂ ਦੀ ਸੇਵਾ ਚ ਲੱਗ ਜਾਈਏ ਨਾ ਤੇ ਗੁਰੂ ਵੱਲੋਂ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਨੇ। ਏਡਾ ਵੱਡਾ ਪੁੰਨ ਹੈ, ਜਿਹੜੇ ਉਸ ਵੇਲੇ ਪ੍ਰਚੰਡ ਪੁੰਨਾਂ ਦੀਆਂ ਗੱਲਾਂ ਸਨ, ਜਿਹੜੇ ਯਤਨ ਲੋਕ ਪ੍ਰਭੂ ਪ੍ਰਸੰਨਤਾ ਦੇ ਕਰਦੇ ਸਨ, ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਆਦਿਕ, ਵੱਡੇ ਵੱਡੇ ਯੱਗ ਆਦਿਕ, ਭਾਈ ਸਾਹਿਬ ਨੇ ਸਭ ਨੀਵੇਂ ਪਾ ਦਿੱਤੇ।

ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਫੈਸਲਾ ਦਿੰਦੇ ਹਨ ਕਿ ਜਿਹੜਾ ਐਸਾ ਕਰਮ ਕਰੇਗਾ, ਸੇਵਾ ਸਿਮਰਨ ਪਰਉਪਕਾਰੀ ਜੀਵਨ ਬਣਾਵੇਗਾ, ਉਹਦਾ ਮੁਖ ਇੱਥੇ ਵੀ ਉਜਲਾ ਹੈ ਤੇ ਦਰਗਾਹ ਵਿੱਚ ਵੀ ਉਜਲਾ ਹੈ। ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਉਜਲ ਮਥਾ। ਜਿਤ ਮੁਖ ਸਦਾ ਸਲਾਹੀਏ, ਭਾਗਾਂ ਰੱਤੀ ਚਾਰ, ਨਾਨਕ ਤੇ ਮੁਖ ਉਜਲੇ ਸੱਚੇ ਤੇ ਦਰਬਾਰ। ਉਹ ਸੱਚੇ ਦਰਬਾਰ ਵਿੱਚ ਵੀ ਮੁਖ ਉਜਲਾ ਤੇ ਸੰਸਾਰ ਵਿੱਚ ਵੀ ਮੁਖ ਉਜਲਾ ਹੋ ਜਾਂਦਾ ਜੋ ਉਸਦਾ ਨਾਮ ਜਪਦੇ ਹਨ, ਜੋ ਈਸ਼ਵਰ ਨੂੰ ਧਿਆਵਨਾ ਕਰਦੇ ਹਨ। ਕਰ ਹਰ ਕਰਮ, ਹਜ਼ੂਰ ਦਾ ਬਚਨ ਹੈ, ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ, ਅੱਠ ਤੀਰਥ ਸਗਲ ਪੁਨ ਜੀ ਦਇਆ ਪਰਵਾਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾ। ਇਸ ਲਈ ਗੁਰਸਿੱਖ ਦਾ ਜੀਵਨ ਸੇਵਾ ਸਿਮਰਨ ਪਰਉਪਕਾਰੀ ਜੀਵਨ ਹੋਵੇ ਤੇ ਫਿਰ ਇੱਥੇ ਵੀ ਮੁੱਖ ਉਜਲਾ ਤੇ ਦਰਗਾਹ ਵਿੱਚ ਵੀ ਉਜਲਾ ਹੈ।

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਜਿਨ੍ਹਾਂ ਨੇ ਨਾਮ ਨੂੰ ਧਿਆਵਨਾ ਕੀਤਾ ਜਿਨ੍ਹਾਂ ਨੇ ਨਾਮ ਦੀ ਗੱਲ ਨਾ ਖਾਲੀਆਂ ਇਹ ਮੁਸ਼ਕਤ ਕੀਤੀ ਹੈ ਫਿਰ ਉਹ ਆਪ ਹੀ ਨਹੀਂ ਤਰੇ ਅਨੇਕਾਂ ਜੀਵ ਹੋਰ ਵੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰ ਗਏ ਗੁਰਮੁਖ ਕੋਟ ਉਧਾਰ ਦਾ ਗੁਰਮੁਖ ਕੋਟ ਉਧਾਰ ਦਾ ਦੇ ਨਾਵੇਂ ਇੱਕ ਕਣ ਜਿਨ੍ਹਾਂ ਨੇ ਨਾਮ ਦੀ ਗੱਲ ਨਾ ਗਾਲੀ ਨਾਮ ਦੀ ਕਮਾਈ ਕੀਤੀ ਉਹ ਫਿਰ ਅਨੇਕਾਂ ਨੂੰ ਹੋਰਨਾਂ ਨੂੰ ਵੀ ਨਾਲ ਹੀ ਤਾਰ ਕੇ ਗਏ ਹਨ ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਚਰਨ ਚਲੋ ਮਾਰਗ ਗੋਬਿੰਦ ਇਸ ਮਾਰਗ ਤੇ ਚੱਲ ਕੇ ਆਪਣੇ ਜੀਵਨ ਨੂੰ ਅਸੀਂ ਸਫਲ ਕਰਨਾ ਹੈ ਗੁਰਸਿੱਖ ਦਾ ਜੀਵਨ ਅੰਮ੍ਰਿਤ ਵੇਲੇ ਉੱਠਣਾ ਇਸ਼ਨਾਨ ਕਰਨਾ ਤੇ ਫਿਰ ਸਤਸੰਗਤ ਵਿੱਚ ਬਹਿ ਕੇ ਮਾਲਕ ਦੀ ਸਿਫਤ ਸਲਾਹ ਕਰਨੀ ਇਹ ਗੁਰਸਿੱਖੀ ਹੈ ਇਹ ਜੀਵਨ ਹੈ ਸਿੱਖ ਦਾ ਇਸ ਮਾਰਗ ਨੂੰ ਹਜ਼ੂਰ ਦਾ

माधवे तुम न तोरो तो हमनी तो है तब सुत

ਬੜਾ ਖਿਆਲ ਰੱਖਦਾ। ਜਦ ਮਾਤ ਪਿਤਾ ਵੀ ਖਿਆਲ ਰੱਖਣ ਜੋਗੇ ਨਹੀਂ ਸਨ ਉਦੋਂ ਵੀ ਉਸ ਨੂੰ ਖਿਆਲ ਸੀ। ਇਤਨਾ ਖਿਆਲ ਸੀ ਜਨਮ ਮੇਰਾ ਮਗਰੋਂ ਹੋਇਆ, ਮੇਰੇ ਭੋਜਨ ਦਾ ਪ੍ਰਬੰਧ ਪਹਿਲਾਂ। ਸਾਹਿਬ ਕਲਗੀਧਰ ਪਾਤਸ਼ਾਹ ਦੇ ਕਥਨ ਅਨੁਸਾਰ ਬੰਦਾ ਨਾ ਸਮਝੇ, ਸਾਹਿਬ ਕਹਿੰਦੇ ਨੇ ਜਬ ਦਾਂਤ ਨਹੀਂ ਤਬ ਦੂਧ ਦੀਆ, ਜਬ ਦਾਂਤ ਦੀਏ ਗਿਆਨ ਨਾ ਦੇ। ਦੰਦ ਨਹੀਂ ਸਨ, ਦੁੱਧ ਦਾ ਪ੍ਰਬੰਧ ਪਹਿਲਾਂ ਕੀਤਾ। ਜੇ ਦੰਦ ਆਏ ਨੇ ਤੇ ਅੰਨ ਦਾ ਪ੍ਰਬੰਧ ਪਹਿਲਾਂ। ਤੇ ਸੱਚ ਕਰਕੇ ਜਾਣਨਾ, ਜਿਵੇਂ ਜਿਵੇਂ ਬੁੱਧੀ ਵਿਕਸਿਤ ਹੁੰਦੀ ਹੈ, ਪ੍ਰਭੂ ਵੱਲੋਂ ਗੁਰੂ ਦੇ ਰੂਪ ਵਿੱਚ ਗਿਆਨ ਦਾ ਪ੍ਰਬੰਧ ਵੀ ਪਹਿਲਾਂ ਹੀ ਮੌਜੂਦ। ਤੇ ਜੇ ਹੁਣ ਮਾਤ ਪਿਤਾ ਖੁਰਾਕ ਦੇਣ, ਸਰੀਰ ਦੀ ਪਾਲਣਾ ਕਰਨਾ ਚਾਹੁਣ ਤੇ ਬੱਚਾ ਸਿੱਧੀ ਹੋ ਜਾਵੇ, ਮਾਂ ਬਾਪ ਦੀ ਸੰਭਾਲ ਤੋਂ ਪ੍ਰਤਪਾਲਣਾ ਤੋਂ ਬਾਹਰਾ ਹੁੰਦਾ ਚਲਾ ਜਾਵੇ, ਜੋ ਖਾਣ ਨੂੰ ਦੇਣ ਉਹ ਨਾ ਖਾਵੇ, ਜਿਸ ਤੋਂ ਵਰਜਣ ਉਹ ਖਾਵੇ, ਜਿੱਥੇ ਉਹ ਜਾਣ ਨੂੰ ਕਹਿਣ ਉੱਥੇ ਨਾ ਜਾਵੇ, ਜਿੱਥੋਂ ਵਰਜਣ ਉੱਥੇ ਨੂੰ ਦੌੜੇ, ਨੁਕਸਾਨ ਕਰਾਵੇ। ਸੁਜਾਨ ਮਾਤਾ ਪਿਤਾ ਬੱਚੇ ਦਾ ਭਲਾ ਲੋੜਦੇ ਨੇ। ਕਈ ਵਾਰੀ ਐਸਾ ਵੀ ਹੋਇਆ, ਸੁਜਾਨ ਬਾਪ ਨੇ, ਸੂਝਵਾਨ ਮਾਂ ਨੇ ਬੱਚੇ ਨੂੰ ਕਿਤੇ ਮਾਰਿਆ ਵੀ ਹੋਵੇ, ਲੇਕਿਨ ਉਸ ਮਾਰਨ ਵਿੱਚ ਵੀ ਭਲਾ ਛੁਪਿਆ, ਉਸ ਤਾਰਨ ਵਿੱਚ ਵੀ ਉਸਦੇ ਜੀਵਨ ਦਾ ਸ਼ੁਭ ਚਿੰਤਨ ਦਾ ਭਾਵ ਹੈ। ਉਸ ਬੱਚੇ ਦੀ ਜ਼ਿੰਦਗੀ ਬਣਾ ਦੇਣ ਵਾਸਤੇ ਕਿਸੇ ਵੇਲੇ ਥੋੜਾ ਬਹੁਤ ਘੂਰਿਆ ਵੀ ਹੋਵੇ। ਇਸੇ ਤਰ੍ਹਾਂ ਕਦੇ ਕਦੇ ਐਸਾ ਵੀ ਹੋਇਆ, ਤੁਸੀਂ ਵੇਖਿਆ ਬੱਚਾ ਬਹੁਤ ਸਤਾਨੀਆਂ ਕਰਦਾ, ਬਹੁਤ ਨਾਦਾਨੀਆਂ ਕਰਦਾ, ਮਾਂ ਨੂੰ ਬੜਾ ਤੰਗ ਕੀਤਾ, ਬੜਾ ਪਰੇਸ਼ਾਨ ਕੀਤਾ। ਸ਼ਾਮ ਪਈ, ਇਹ ਬਾਪ ਘਰ ਆਇਆ ਤੇ ਮਾਂ ਕਹਿੰਦੀ, ਦੇਖੋ ਜੀ ਤੁਹਾਨੂੰ ਇੱਕ ਗੱਲ ਕਹਿਣੀ, ਕਹੋ। ਕਾਕਾ ਹੁਣ ਹੱਥਾਂ ਚ ਨਹੀਂ ਰਹਿੰਦਾ, ਬਹੁਤ ਤੰਗ ਕਰਦਾ, ਬਹੁਤ ਪਰੇਸ਼ਾਨ ਕਰਦਾ, ਸਾਰਾ ਦਿਨ ਗੁਆਂਢੀਆਂ ਦੇ ਬੱਚਿਆਂ ਨਾਲ ਲੜਦਾ, ਹਾਲਾਂਕਿ ਬੱਚੇ ਨੇ ਕਾਹਦਾ ਲੜਨਾ, ਬੱਚਾ ਬੜਾ ਨਿਰਵੈਰ ਹੁੰਦਾ, ਇਹਦੀ ਲੜਾਈ ਬੜੀ ਆਰਸੀ ਹੁੰਦੀ, ਇਧਰੋਂ ਲੜਦਾ ਤੇ ਜਿੰਨੇ ਚਿਰ ਨੂੰ ਇਹਦੀ ਹਮਾਇਤ ਵਿੱਚ ਉਹਦੇ ਮਾਂ ਪਿਓ ਇਕੱਠੇ ਹੁੰਦੇ, ਉਹਨੇ ਚਿਰ ਨੂੰ ਫਿਰ ਮੰਨ ਕੇ ਖੇਡਦੇ ਪੈਂਦੇ। ਪੋਲਾ ਭਾਵ ਹੈ, ਲੇਕਿਨ ਮਾਂ ਸ਼ਿਕਾਇਤ ਕਰ ਰਹੀ, ਕਹਿੰਦੀ ਆਂਢੀਆਂ ਗੁਆਂਢੀਆਂ ਨਾਲ ਲੜਦਾ ਹੈ, ਗਲਤ ਚੀਜ਼ਾਂ ਨੂੰ ਹੱਥ ਪਾਉਂਦਾ ਹੈ, ਉਲਾਮੇ ਆਉਂਦੇ ਨੇ। ਤੇ ਜਿਵੇਂ ਜਿਵੇਂ ਉਹ ਗੱਲਾਂ ਕਰਦੀ ਹੈ ਨਾ, ਉਵੇਂ ਉਵੇਂ ਬਾਪ ਦੀਆਂ ਅੱਖਾਂ 'ਚ ਗੁੱਸਾ ਆਉਂਦਾ ਚਲਿਆ ਜਾ। ਉਹਨੂੰ ਇਸ ਗੱਲ ਦੀ ਘਬਰਾਹਟ ਹੈ, ਇਹ ਬੱਚਾ ਨਲਾਇਕ ਹੋ ਜਾਏਗਾ ਤੇ ਮੇਰਾ ਨਾਂ ਡੋਲੇਗਾ, ਮੇਰੇ ਨਾਂ ਨੂੰ ਕਲੰਕਿਤ ਕਰੇਗਾ, ਉਹਨੂੰ ਗੁੱਸਾ ਆਉਂਦਾ ਚਲਿਆ ਜਾ ਰਿਹਾ। ਤੇ ਮਾਂ ਇਹ ਵੀ ਵੇਖ ਰਹੀ ਹੈ ਕਿ ਇਹਨੂੰ ਗੁੱਸਾ ਆ ਰਿਹਾ, ਤੇ ਫਿਰ ਕਹਿੰਦੀ, ਦੇਖੋ ਮੈਂ ਤੁਹਾਨੂੰ ਕੁਝ ਨਹੀਂ ਕਹਿਣਾ, ਹੁਣ ਕੁਝ ਨਹੀਂ ਕਹਿਣਾ, ਜੇ ਤੁਸੀਂ ਬੱਚੇ ਨੂੰ ਕੁਝ ਕਹਿਣਾ ਤੇ ਫਿਰ ਮੈਂ ਤੁਹਾਨੂੰ ਕੁਝ ਨਹੀਂ ਦੱਸਦਾ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਆ ਵੀ ਇਹ ਠੀਕ ਹੈ, ਉਹਨੂੰ ਸਮਝਾਉਣ ਦੀ ਲੋੜ ਹੈ, ਉਹਨੂੰ ਪਹੁੰਚਾਉਣ ਦੀ ਲੋੜ ਹੈ, ਪਰ ਆਖਿਆ ਜੇ ਕੁਝ ਨਾ, ਭਾਵ ਮਾਰਿਆ ਜੇ ਨਾ। ਔਰ ਐਸਾ ਵੀ ਕਹਿੰਦੇ ਨੇ ਕਿ ਮਾਂ ਦੀ ਮਮਤਾ ਐਸੀ ਹੈ, ਇਹ ਬੱਚੇ ਨੂੰ ਆਪ ਤਾਂ ਮਾਰ ਲੈਂਦੀ ਹੈ, ਕਿਸੇ ਨੂੰ ਕੌੜਾ ਵੇਖਣ ਵੀ ਨਹੀਂ ਦਿੰਦੀ, ਇੱਥੋਂ ਤੱਕ ਜਿਹਦਾ ਅਧਿਕਾਰ ਹੈ ਬਾਪ ਨੂੰ ਵੀ ਕਹਿੰਦੀ ਹੱਥ ਨਾਲ। ਤੇ ਕਈ ਵਾਰੀ ਇਉਂ ਲੱਗਦਾ ਹੈ ਜਿਵੇਂ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਇੱਕ ਇੱਕ ਹਰਕਤ ਤੇ ਨਿਗਾਹ ਰੱਖ ਰਹੇ। ਸਹਿਬ ਪੰਚਮ ਪਾਤਸ਼ਾਹ ਨਾਦਾਨ ਦੀਆਂ ਸ਼ਿਕਾਇਤਾਂ ਵੀ ਕਰ ਰਹੇ ਤੇ ਨਾਲ ਹੀ ਕਹਿੰਦੇ ਨੇ ਕਹਿਣਾ ਕੁਝ ਨਾ, ਇਹਨੂੰ ਹੌਲੀ ਹੌਲੀ ਸਮਝ ਜਾਏਗਾ, ਬਖਸ਼ ਰਹਿਣਾ, ਕਹਿਣਾ ਕੁਝ ਨਾ। ਆਪਾਂ ਪੜ੍ਹਦੇ ਹਾਂ ਨਾ, ਕਹਿੰਦੇ ਨੇ, ਸ਼ਿਕਾਇਤ ਕਰਦੇ ਨੇ, ਦੇਖੋ ਰਤਨ ਸਾਡ ਕੌਡੀ ਸੰਗ ਰਚੇ, ਇਹ ਕੋਈ ਚੰਗੀ ਗੱਲ ਇਹਦੇ ਵਾਸਤੇ, ਨਾਮ ਰਤਨ ਨੂੰ ਨਹੀਂ ਵਿਆਜਦਾ ਤੇ ਕੌਡੀਆਂ ਇਕੱਠੀਆਂ ਕਰਦਾ ਫਿਰਦਾ। ਰਤਨ ਛਾੜ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਸੱਚ ਦੀ ਬਜਾਏ ਝੂਠ ਦਾ ਪੱਲਾ ਪਕੜਦਾ, ਜੋ ਛੱਡਣਾ ਸੋ ਅਸਥਿਰ ਕਰਮਾਂ ਨੇ, ਜੋ ਕੁਝ ਛੱਡ ਜਾਣਾ ਉਹਨੂੰ ਪੱਕਾ ਸਮਝੀ ਬੈਠਾ, ਜੋ ਹੋਵਣ ਸੋ ਦੂਰ ਪਰਾਣੇ, ਛੋੜ ਜਾਏ ਤਿਸਕਾ ਸ਼ਰਮ ਕਰੇ, ਸਾਰੀ ਭੱਜ ਨੱਠ ਦੌੜ ਉਹਦੇ ਵਾਸਤੇ ਕਰਦਾ ਜਿਹਨੂੰ ਛੱਡ ਜਾਣਾ, ਸੰਗ ਸਹਾਈ ਤਿਸ ਪਰ ਹਰੇ, ਪ੍ਰਭੂ ਜੋ ਸੰਗੀ ਸਹਾਈ ਆ ਉਹਨੂੰ ਛੱਡੀ ਰੱਖਦਾ, ਉਹਦਾ ਖਿਆਲ ਨਹੀਂ ਕਰਦਾ,
संग सहाई सो आवे ना चीत जो बहराई ता सो बलुआ कह ग्रह भीतर बसे रेत दे घर बना के उस च बैठा अंध केल माया रंग रसे दृढ़ कर माने मने प्रतीत काल ना आवे मूड़े चीत मूर्ख नू काल ता चेते ही नहीं आता काल ना आवे मूड़े चीत पर नाल एक होर भी गल कहिंदे जिसले सारिया शिकायतां लाउंदे ने संग सहाई सो आवे ना चीत जो बहराई ता सिउमरी बलुआ कह ग्रह भीतर बसे अंध केल माया रंग रसे दृढ़ कर माने मने प्रतीत काल ना आवे मूड़े चीत ऐसी बिरती काम क्रोध इन्हों चीजा च परचिया होया पर एक गल कहिंदे ने इहनू जिवें जाणदे हो बख्श लैणा अंत च कहिंदे ने नानक काढ लिओ प्रभ दया वेखणा किते इन्नियां गलतियां करन वाले ते क्रोध ना कर लैणा गुस्से ना हो जाणा गलतियां तां बड़ियां करदा दसना भी जरूरी है पर देखना इस ते गुस्सा ना करना क्रोध ना करना क्रोध ना करना मारना ना जिंदगी साडी दा ख्याल भी एक एक हरकत ते निगाह भी रखदे लेकिन नाल साडे वास्ते रहम दी भिख्या भी मंगी जांदी उस गुरु दा ज्ञान प्राप्त ना करना किड्डी वड्डी भुल होवेगी जिहनूं साडा इन्ना ख्याल जिसनूं साडे जीवन दी उसारी दा इन्नी चिंता है इन्ना ख्याल है पर कई बार ऐसा होया मनमत दे मारे हुए जिवें बच्चा आप उधरा होके मां दी गल नहीं सुनदा इवें असी कई बार गुरु दी गल ना सुनी हो गुरु नूं साडा ख्याल होवेगा गुरु दी गल दा ख्याल असां ना कीता होवे बल्कि कई बार तां मनमत दा मारिया होया बंदा अपनी मत दे हंकार विच गुरु की गल इना तुच्छ समझ लग पैंदा ऐसा होया बाप ने बच्चे नूं चुकिया चुक के हुलारा दिता बच्चे का मूह बाप के मूह के बराबर आ गया ते बच्चा किलकारी मार के हसिया कहिंदा पिता जी मैं तुहाडे जिड्डा हो गया बाप हसिया जोर बालक बुद्धि कहिंदा मैं तुहाडे जिड्डा हो गया उन्हें थोड़ा जा होर झटका दिता उपर नूं ला रहा अपने सिर तो उच्चा किया कंध ते खड़ा कर दिता ताड़ी मारदा कहिंदा मैं पिता जी तो उच्चा हो गया बाप हसदा तू मेरे नाल वड्डा हो गया तू मेरे नाल सियाणा हो गया तू मेरे नाल उच्चा हो गया कंध ते खड़ा है मैं ही खड़ा कीता है मेरिया बाहां विच मेरे तो उच्चा होके मैनू कहना मैं पिता जी तो उच्चा हो गया बाल बुद्धि नहीं ते होर अणजाणपुणा नहीं ते होर की एक कथा लिखी सी कहिंदे ने एक बहुत वड्डे कलाकार दा बच्चा अपने बाप तो चित्रकारी सिखदा सिखदा चित्रकारी च निपुण होया ते रीत कीती बाप नूं कहन लगा बापू मैनू बुत घाड़ा बना दे मैनू बुत घड़न दी जाच सिखा वो जिनी कु जाच चित्रकार बाप नूं आउंदी सी सिखाई ते कहन लगा इन्हे नाल गल नहीं मैं तां चित्रकार हां बुत घाड़ा तां तैनू कोई होर बनावेगा उन्हें बच्चे नूं सिखण वास्ते अगों किसे होर थां भेज दिता कुछ वरे ला के बच्चा एक चंगा निखरिया होया नौजवान दे रूप च सिरे मुड़िया ते चंगा बुत घाड़ा सी आउंदिया ही मां दे गल लग के बड़े प्यार नाल खुशी नाल झूमिया कहिंदा मां मैं बहुत वड्डा कलाकार हो गया मां कहिंदी अच्छा और मां च कहिंदा मां छोटा मोटा नहीं मैं अपने बाप तो भी अगा लंघ गया पिता मेरा चित्रकार है मैं चित्रकार भी हां ते बुत घाड़ा भी हां मैं चित्र भी चित्र लेना ते बुत भी कर लेना और मां मैं ऐसे बुत कर सकना लोग वेखते रह जान पिता भी वेखता रह जावे तू भी वेखती रह जा मां कहन लगी अच्छा हर तरह के बुत कर लेना कहिंदा मां बड़े बुत घड़े ने मेरा उस्ताद वेख वेख के शशधर हैरान रह जांदा सी मैं तेनू विखावांगा हुण मैं बुत घड़ांगा ना इत्थे तेनू विखावांगा मां कहन लगी इस तरह करी पहला बुत जिहड़ा तू घड़े ना वह एक बच्चे का नव जमे बाल का बुत घड़े नवजात शिशु छोटा जिहा जस्ट बॉर्न उस छोटे जिहे बच्चे का बुत बना के लिया मेरे को फिर मैं तेनू वेखांगी तू किन्ना कु बुत घड़ा है कहिंदा ना मां इह वी कोई गल है
ਲੱਗਿਆ ਰਿਹਾ ਪੱਥਰ ਨਾਲ ਦੋ ਤਿੰਨ ਦਿਨ ਮੱਥਾ ਮਾਰਦਾ ਰਿਹਾ। ਆਪਣੇ ਵੱਲੋਂ ਉਹਨੇ ਮਾਂ ਦੀ ਖੁਸ਼ੀ ਲੈਣ ਵਾਸਤੇ, ਮਾਂ ਦੀਆਂ ਸ਼ਾਬਸਾਂ ਲੈਣ ਵਾਸਤੇ, ਬਾਪ ਨੂੰ ਇਹ ਦੱਸਣ ਵਾਸਤੇ ਕਿ ਮੈਂ ਬੜਾ ਕੁਝ ਸਿੱਖ ਕੇ ਆਇਆ। ਉਸ ਬੁੱਤ ਤੇ ਬੜੀ ਮਿਹਨਤ ਕੀਤੀ, ਦੋ ਦਿਨ ਬੜੀ ਮਿਹਨਤ ਕੀਤੀ, ਤੀਸਰੇ ਦਿਨ ਉਸਨੂੰ ਪਾਲਿਸ਼ ਕੀਤਾ, ਬੜਾ ਚਮਕਾਇਆ, ਕੱਪੜੇ ਚ ਲਪੇਟਿਆ, ਮਾਂ ਕੋਲ ਲਿਆ। ਕਹਿੰਦਾ ਮਾਂ ਦੇਖ ਕੀ ਹੈ? ਮਾਂ ਕਹਿਣ ਲੱਗੀ ਕੀ ਹੈ? ਕਹਿੰਦਾ ਜਿਹੜਾ ਤੂੰ ਕਿਹਾ ਸੀ ਨਾ ਬੁੱਤ ਘੜ, ਉਹ ਬੁੱਤ ਘੜ ਕੇ ਲਿਆਇਆ, ਬੱਚੇ ਦਾ ਬੁੱਤ ਹੈ, ਦੇਖ ਕੱਪੜਾ ਉਤਾਰੇ। ਵਾਕਈ ਮਾਂ ਦੀਆਂ ਅੱਖਾਂ ਚ ਐਸੀ ਚਮਕ ਸੀ ਜਿਹੜੀ ਹੋਣੀ ਚਾਹੀਦੀ ਇੱਕ ਸਫਲ ਬੱਚੇ ਦੀ ਸਫਲਤਾ ਵੇਖ ਕੇ, ਪ੍ਰਸੰਨਤਾ ਨਾਲ ਭਰ ਗਈ। ਲੇਕਿਨ ਵੇਖਿਆ ਬੱਚੇ ਦੇ ਦਿਮਾਗ ਚ ਹੰਕਾਰ ਭਰਿਆ ਹੈ, ਤੇ ਕਲਾਕਾਰ ਨੂੰ ਹੰਕਾਰ ਨਹੀਂ ਸੋਭਦਾ, ਬਲਕਿ ਇਨਸਾਨ ਦੇ ਹਿਰਦੇ ਵਿੱਚ ਜਿੰਨਾ ਚਿਰ ਹੰਕਾਰ ਹੈ ਉਹਨਾਂ ਚਿਰ ਨਿਰੰਕਾਰ ਕਿੱਥੇ ਰਹੇ। ਮਾਂ ਚਾਹੁੰਦੀ ਹੈ ਕਲਾਕਾਰ ਵੀ ਬਣੇ, ਲੇਕਿਨ ਚੰਗਾ ਇਨਸਾਨ ਵੀ ਬਣੇ, ਭਗਤ ਵੀ ਬਣੇ। ਤੇ ਜੇ ਹੰਕਾਰ ਨਾਲ ਭਰਿਆ ਰਿਹਾ ਤਾਂ ਬਾਪ ਤੋਂ ਵੀ ਅਗਾਂਹ ਹੋਣ ਦੀਆਂ ਗੱਲਾਂ ਕਰਦਾ ਹੈ, ਮੈਨੂੰ ਵੀ ਇਹ, ਤੇ ਕਹਿੰਦਾ ਮਾਂ ਦੇਖ ਇਹੋ ਜਿਹਾ ਬੁੱਤ ਤੂੰ ਕਦੇ ਵੇਖਿਆ? ਤੂੰ ਕਦੇ ਇਹੋ ਜਿਹਾ ਬੁੱਤ ਵੇਖਿਆ ਹੈ ਕਿ ਨਹੀਂ ਜਿਹਦੇ ਜਿਉਂਦੇ ਵਰਗਾ, ਜਿਉਂਦੇ ਜਾਗਦੇ ਬੱਚੇ ਵਰਗਾ? ਮਾਂ ਕਹਿੰਦੀ ਇਹਨੂੰ ਕਹਿ ਨਾ ਹਿੱਲੇ ਜੁੱਲੇ, ਇਹਨੂੰ ਹਿਲਾ ਜੁਲਾ ਨਾ। ਕਹਿੰਦਾ ਮਾਂ ਹਿਲ ਜੁਲ ਥੋੜਾ ਸਕਦਾ, ਇਹ ਹਿਲੇਗਾ ਥੋੜਾ, ਇਹ ਤਾਂ ਪੱਥਰ ਹੈ। ਕਹਿਣ ਲੱਗੀ ਫਿਰ ਜਾ ਪੱਥਰ ਨਹੀਂ ਕਿਸੇ ਹੋਰ ਚੀਜ਼ ਦਾ ਬਣਾ ਕੇ ਲਿਆ, ਉਹ ਬੁੱਤ ਬਣਾ ਕੇ ਲਿਆ ਜਿਹੜਾ ਹਿੱਲੇ ਜੁਲੇ, ਜਿਹੜਾ ਰੋਵੇ ਹੱਸੇ ਹਿੱਲੇ ਜੁਲੇ ਬਾਹਾਂ ਮਾਰੇ ਲੱਤਾਂ ਮਾਰੇ, ਮੈਨੂੰ ਇਹੋ ਜਿਹਾ ਬੁੱਤ ਬਣਾ ਕੇ ਲਿਆ। ਕੇ ਸੋਚੀ ਪੈ ਗਿਆ, ਬੜਾ ਸੋਚਿਆ। ਕਹਿਣ ਲੱਗਾ ਮਾਂ ਬੁੱਤ ਤਾਂ ਮਿੱਟੀ ਦੇ ਵੀ ਬਣ ਜਾਣਗੇ, ਲੱਕੜ ਦਾ ਵੀ ਮੈਂ ਘੜ ਕੇ ਲੈ ਆਵਾਂਗਾ, ਹੋਰ ਵੀ ਕਿਸੇ ਮਾਦੇ ਦਾ ਬਣਾ ਕੇ ਲੈ ਆਵਾਂਗਾ, ਪਰ ਮਾਂ ਆਹ ਜਿਹੜੀ ਸ਼ਰਤ ਰੱਖਦੀ ਪਈ ਨਾ, ਹਿੱਲੇ ਜੁਲੇ ਰੋਵੇ ਹੱਸੇ, ਇਹ ਤਾਂ ਨਹੀਂ ਨਾ ਹੋ ਸਕਦਾ ਬੁੱਤ। ਕਹਿਣ ਲੱਗੀ ਫਿਰ ਰਹਿਣ ਦੇ, ਫਿਰ ਤੂੰ ਕੋਈ ਕਲਾਕਾਰ ਨਹੀਂ, ਮੈਂ ਤੈਨੂੰ ਜੰਮਿਆ ਸੀ ਤੇ ਹਿਲਦਾ ਜੁਲਦਾ ਬੋਲਦਾ ਰੋਂਦਾ ਹੱਸਦਾ ਬਣਾਇਆ ਸੀ, ਤੂੰ ਮੇਰੇ ਨਾਲੋਂ ਵੱਡਾ ਕਲਾਕਾਰ ਨਹੀਂ ਬਣ ਸਕਿਆ, ਬਾਪ ਨਾਲੋਂ ਵੱਡਾ ਕਿੱਥੇ ਬਣੇਗਾ, ਤੂੰ ਤਾਂ ਅਜੇ ਮੇਰੇ ਬਰਾਬਰ ਦਾ ਕਲਾਕਾਰ ਨਹੀਂ। ਮੈਂ ਤੈਨੂੰ ਘੜਿਆ ਸੀ ਇਸ ਪੇੜ ਚ ਰੱਖ ਕੇ, ਤੇ ਮੈਂ ਜਿਸ ਵੇਲੇ ਤੈਨੂੰ ਜਨਮ ਦਿੱਤਾ ਸੀ ਤੂੰ ਹੱਸਦਾ ਬੋਲਦਾ ਰੋਂਦਾ ਹਿਲਦਾ ਜੁਲਦਾ ਸੀ, ਤੇ ਤੂੰ ਜਿਹੜਾ ਬੁੱਤ ਬਣਾਇਆ ਜਿੱਥੇ ਮਰਜ਼ੀ ਚੁੱਕ ਕੇ ਸੁੱਟ ਦਿਓ, ਜਰਾ ਆਵਾਜ਼ ਨਹੀਂ ਕਰ ਸਕਦਾ, ਹਿਲਜੁਲ ਨਹੀਂ ਸਕਦਾ, ਤੂੰ ਕਾਹਦਾ ਕਲਾਕਾਰ? ਚਰਨਾਂ ਤੇ ਪੈ ਗਿਆ। ਕਹਿਣ ਲੱਗਾ ਮਾਂ ਵਾਕਈ ਤੂੰ ਵੱਡੀ ਕਲਾਕਾਰ ਹੈ ਜਿਹਨੇ ਮੈਨੂੰ ਜਨਮ ਦਿੱਤਾ, ਮੈਂ ਤਾਂ ਐਵੇਂ ਹੰਕਾਰ ਨਾਲ ਭਰ ਗਿਆ, ਮੈਂ ਤਾਂ ਤੇਰੇ ਬਰਾਬਰ ਦਾ ਕਲਾਕਾਰ ਨਹੀਂ ਹੋ ਸਕਦਾ। ਉਸ ਵੇਲੇ ਮਾਂ ਨੇ ਪਿੱਠ ਤੇ ਹੱਥ ਰੱਖਿਆ, ਕਹਿਣ ਲੱਗੀ ਕਲਾਕਾਰ ਮੈਂ ਕੋਈ ਨਹੀਂ ਹਾਂ, ਤੇਰੇ ਮਨ ਚ ਭੁਲੇਖਾ ਨਾ ਰਹਿ ਜਾ, ਮੈਂ ਕਲਾਕਾਰ ਕੋਈ ਨਹੀਂ ਹਾਂ, ਮੇਰੇ ਅੰਦਰ ਜਿਸ ਨੇ ਘੜਿਆ ਸੀ ਨਾ ਤੈਨੂੰ, ਅਸਲੀ ਕਲਾਕਾਰ ਮਤ ਹੰਕਾਰ ਵਿੱਚ ਆਈ, ਮੇਰੇ ਅੰਦਰ ਪਏ ਹੋਏ ਨੂੰ ਤੈਨੂੰ ਉਹ ਘੜ ਰਿਹਾ ਸੀ, ਤੇ ਤੇਰੇ ਹੱਥਾਂ ਚ ਬੈਠਾ ਉਹ ਪੱਥਰਾਂ ਦੇ ਬੁੱਤ ਵੀ ਘੜ ਸਕਦਾ ਹੈ, ਤੇਰੇ ਹੱਥਾਂ ਚ ਬੈਠਾ ਉਹ ਚਿੱਤਰ ਵੀ ਘੜ ਸਕਦਾ ਹੈ, ਅਸਲੀ ਕਲਾਕਾਰ ਤਾਂ ਉਹ ਹੈ। ਮਤ ਕਿਤੇ ਭੁਲੇਖੇ ਦੇ ਵਿੱਚ ਭਰਿਆ ਆ, ਹੰਕਾਰ ਨਾਲ ਭਰ ਜਾਵੇ, ਅੱਜ ਤੂੰ ਮੇਰੇ ਨਾਲ ਤੇ ਬਾਪ ਨਾਲ ਉੱਚਾ ਹੋਣ ਦੀ ਕੋਸ਼ਿਸ਼ ਕਰ ਰਿਹਾ, ਕੱਲ ਨੂੰ ਨਿਰੰਕਾਰ ਨੂੰ ਚੈਲੰਜ ਕਰ ਪਵੇ, ਈਸ਼ਵਰ ਨੂੰ ਚੈਲੰਜ ਕਰ ਪਵੇ, ਪ੍ਰਭੂ ਨੂੰ ਚੈਲੰਜ ਕਰ ਪਵੇ, ਨਾ ਕਾਕਾ ਕਿਤੇ ਹੰਕਾਰ ਚ ਨਾ ਭਰ ਜਾ, ਤੂੰ ਫਿਰ ਬੱਚਾ ਹੀ ਹੈ, ਤੂੰ ਫਿਰ ਬਾਲ ਹੀ, ਆਪਾਂ ਸਾਰੇ ਬਾਲ ਹੀ। ਅਸਲੀ ਕਲਾਕਾਰ, ਅਸਲੀ ਘਾੜਤਾਂ ਘੜਨ ਵਾਲਾ ਤੇ ਪ੍ਰਤਪਾਲਨਾ ਕਰਨ ਵਾਲਾ ਤਾਂ ਉਹ ਹੈ। ਤੈਨੂੰ ਛੋਟੇ ਜਿਹੇ ਨੂੰ ਬਾਲ ਰੂਪ ਦੇ ਕੇ ਤੇ ਫਿਰ ਬਾਲ ਤੋਂ ਜਵਾਨ ਕਰਨਾ, ਜਵਾਨ ਤੋਂ ਤੇਰੇ ਬਾਪ ਵਰਗਾ ਮਹਾਨ ਕਰਨਾ, ਉਹਦੇ ਹੱਥ ਵਿੱਚ ਹੈ। ਮਤ ਕਿਤੇ ਭੁਲੇਖੇ ਚ ਰਹੀ, ਜੇ ਤਾਂ ਇਹ ਬਿਰਤੀ ਬਣੀ ਰਵੇ ਤੇ ਬੰਦਾ ਬੜਾ ਸ਼ਾਂਤ ਰਹਿੰਦਾ, ਤੇ ਫਿਰ ਤਾਂ ਮਤ ਲੈਣ ਜੋਗਾ ਵੀ ਰਹਿੰਦਾ, ਗੁਰੂ ਕੀ ਮਤ ਲੈਣ ਜੋਗਾ, ਮਾਪਿਆਂ ਦੀ ਗੁਰਮਤ ਸੁਮਤ ਲੈਣ ਜੋਗਾ, ਪ੍ਰਭੂ ਦੇ ਭੈ ਚ ਵੀ ਰਵੇਗਾ। ਲੇਕਿਨ ਜੇ ਬੰਦਾ ਹੰਕਾਰ ਨਾਲ ਭਰ ਜਾਵੇ, ਸਮਝੇ ਮੈਂ ਹੀ ਕਲਾਕਾਰ ਹਾਂ, ਮੇਰੀ ਮਤ ਵਧੀਆ ਹੈ, ਫਿਰ ਗੁਰੂ ਕੀ ਮਤ ਕਿੱਥੇ ਰੱਖੇਗਾ, ਮਾਂ ਬਾਪ ਦੀ ਸਿੱਖਿਆ ਕਿੱਥੇ ਰੱਖੇਗਾ? ਪਹਿਲਾਂ ਤਾਂ ਇਹ ਸਮਝ ਲਈਏ, ਸਾਡਾ ਜਨਮ ਆਪਣੇ ਆਪ ਨਹੀਂ, ਜਨਮ ਦੇਣ ਵਾਲੇ ਮਾਂ ਬਾਪ ਬੈਠੇ ਨੇ, ਮਾਂ ਬਾਪ ਦੇ ਉੱਤੇ ਉਹ ਬੈਠਾ, ਅਸਲੀ ਬਾਪ ਬੈਠਾ ਹੈ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨੇ ਤੇਰਾ ਅਖੁੱਟ ਭੰਡਾਰਾ, ਤਰ੍ਹਾਂ ਤਰ੍ਹਾਂ ਦੇ ਪਦਾਰਥ ਬਖਸ਼ਣ ਵਾਲਾ ਬੈਠਾ ਹੈ, ਜੇ ਤਾਂ ਨਿਗਾਹ ਉਹਦੇ ਤੇ ਰਹੀ ਬੜੀ ਸ਼ਾਂਤੀ ਰਹੇਗੀ, ਮਹਾਰਾਜ ਸੱਚੇ ਪਾਤਸ਼ਾਹ ਉਸ ਤੇ ਨਿਗਾਹ ਪਵਾਉਂਦੇ। ਕਹਿੰਦੇ ਉਹਦੇ ਬਾਲਕ ਬਣ ਕੇ ਰਹੀਏ ਜਿਸਨੇ

ਭਟਕਦਾ ਹੋਇਆ ਮਨ ਸੇਵਾ ਕਰਕੇ ਟਿਕ ਜਾਂਦਾ ਹੈ। ਇਹੀ ਤਾਂ ਬਰਕਤ ਹੈ ਸੇਵਾ ਦੀ। ਔਰ ਇਹ ਸੇਵਾ ਤਿੰਨ ਪ੍ਰਕਾਰ ਨਾਲ ਕੀਤੀ ਜਾਂਦੀ ਹੈ, ਤਨ ਮਨ ਧਨ। ਸਰੀਰ ਕਰਕੇ ਸੇਵਾ,

ਪਾਣੀ ਪਿਲਾਉਣਾ ਪੱਖਾ ਝੱਲਣਾ ਇਹ ਹੈ ਤਨ ਕਰਕੇ ਸੇਵਾ। ਮਨ ਕਰਕੇ ਸੇਵਾ ਹੈ ਬਾਣੀ ਪੜ੍ਹਨੀ, ਪੜ੍ਹਨ ਵਾਸਤੇ ਪ੍ਰੇਰਣਾ ਦੇਣੀ। ਉਪਦੇਸ਼ ਜੋ ਕਹਿਣਾ ਉਹ ਆਪਣੇ ਆਪ ਕਮਾਉਣਾ ਵੀ। ਆਪਣੇ ਮਨ ਕਰਕੇ ਬਾਣੀ ਪੜ੍ਹਨੀ, ਵਿਖਾਵਾ ਕਰਕੇ ਨਹੀਂ। ਜੇ ਕਿਧਰੇ ਕੋਈ ਟੁੱਟਿਆ ਹੋਇਆ ਮਨ, ਕੋਈ ਟੁੱਟਿਆ ਹੋਇਆ ਮਨੁੱਖ ਪ੍ਰੇਰਣਾ ਦਾ ਸਦਕਾ ਜੁੜ ਜਾਏ ਗੁਰੂ ਨਾਨਕ ਦੇ ਚਰਨਾਂ ਨਾਲ, ਤਾਂ ਸਮਝ ਤੇਰਾ ਵੀ ਜਨਮ ਸਫਲ ਹੈ। ਬਾਣੀ ਪੜ੍ਹਨੀ, ਪੜ੍ਹਨ ਲਈ ਪ੍ਰੇਰਣਾ ਦੇਣੀ, ਸ਼ੁਭ ਮਾਰਗ 'ਤੇ ਚੱਲਣਾ, ਸ਼ੁਭ ਮਾਰਗ 'ਤੇ ਚੱਲਣ ਲਈ ਪ੍ਰੇਰਣਾ ਦੇਣੀ। ਸਿਮਰਨ ਕਰਨਾ, ਆਪ ਕਰਨਾ, ਹੋਰਨਾਂ ਨੂੰ ਪ੍ਰੇਰਣਾ ਦੇਣੀ, ਕਿਵੇਂ ਸਿਮਰਨ ਕਰੀਦਾ ਹੈ। ਔਰ ਧੰਨ ਕਰਕੇ ਸੇਵਾ ਜੋ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀ, ਧਨ ਪਦਾਰਥ ਕਿਰਤ ਕਮਾਈ ਕਰਕੇ ਪ੍ਰਾਪਤ ਹੋਇਆ, ਉਸ ਵਿੱਚੋਂ

ਤੁਰਿਆ ਜਾਂਦਾ ਹੈ, ਬੇਪਰਵਾਹੀ ਨਾਲ ਤੁਰਿਆ ਜਾਂਦਾ ਹੈ। ਅਚਾਨਕ ਜੋ ਹੀ ਇੱਕ ਪਹਾੜੀ ਦਾ ਮੋੜ ਮੁੜਨ ਲੱਗਾ ਤਾਂ ਕੀ ਵੇਖਿਆ, ਅੱਗੇ ਇੱਕ ਬਜ਼ੁਰਗ ਬੈਠਿਆ ਹੋਇਆ, ਉਹਨੂੰ ਬੜੇ ਜ਼ੋਰ ਦੀ ਖੰਘ ਆ ਰਹੀ ਹੈ, ਉਹਦਾ ਸਾਹ ਫੁੱਲ ਰਿਹਾ, ਦਮ ਫੁੱਲ ਰਿਹਾ। ਉਹਦੇ ਕੋਲੋਂ ਦੀ ਲੰਘਣ ਲੱਗਾ ਤਾਂ ਉਹਨੇ ਇਸ਼ਾਰਾ ਕੀਤਾ, ਜਵਾਨਾ ਰੁਕ ਜਾ। ਇਹ ਰੁਕ ਗਿਆ, ਕਹਿਣ ਲੱਗਾ, ਬਾਬਾ ਜੀ ਦੱਸੋ ਮੈਂ ਕੀ ਸੇਵਾ ਕਰਾਂ। ਆਖਣ ਲੱਗਾ, ਜਾਪਦਾ ਗੁਰੂ ਕਾ ਸਿੱਖ ਹੈ। ਹਾਂ ਮਹਾਰਾਜ, ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਹੋਏ ਨੇ, ਉਹਨਾਂ ਦੇ ਦਰਸ਼ਨਾਂ ਲਈ ਜਾ ਰਿਹਾ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਾ ਤੇ ਮੈਂ ਵੀ ਉੱਥੇ ਰਿਹਾ, ਪਰ ਕੀ ਕਰਾਂ, ਵਡੇਰੀ ਉਮਰ ਹੋਣ ਕਰਕੇ ਤੁਰਿਆ ਨਹੀਂ ਜਾਂਦਾ, ਨਾਲੇ ਸਾਹ ਫੁੱਲਦਾ, ਖੰਘ ਆਉਂਦੀ ਹੈ, ਜੋ ਰਸਤੇ ਵਿੱਚ ਚੱਲਣ ਤੋਂ ਰੁਕਾਵਟ ਪੈਦਾ ਹੁੰਦੀ। ਕਹਿਣ ਲੱਗਾ, ਬਾਬਾ ਜੀ ਛੇਤੀ ਕਰੋ, ਮੈਨੂੰ ਜਲਦੀ ਹੈ। ਬਾਬਾ ਕਹਿਣ ਲੱਗਾ, ਗੁਰਮੁਖਾ ਆ ਭਾਂਡੇ ਵਿੱਚ ਕੀ ਲਿਆ ਹੋਇਆ। ਇਹ ਕਹਿਣ ਲੱਗਾ, ਜੀ ਇਸ ਭਾਂਡੇ ਵਿੱਚ ਸ਼ਹਿਦ ਲਿਆ ਹੈ, ਮਾਖਿਓ। ਇਹ ਮੇਰੇ ਇਲਾਕੇ ਵਿੱਚ ਜੰਗਲ ਵਿੱਚ ਹੁੰਦਾ ਹੈ, ਉਹ ਸ਼ਹਿਦ ਤਿਆਰ ਕਰਕੇ ਮੈਂ ਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਲੈ ਚੱਲਿਆ, ਭੇਟਾ ਵਜੋਂ ਲੈ ਚੱਲਿਆ। ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜੇ ਥੋੜ੍ਹਾ ਕੁ ਜਿੰਨਾ ਸ਼ਹਿਦ ਮੈਨੂੰ ਦੇ ਦੇਵੇ, ਸੁਣਿਆ ਹੈ ਸ਼ਹਿਦ ਖਾਣ ਕਰਕੇ ਦਮ ਠੀਕ ਹੁੰਦਾ ਹੈ, ਸਾਹ ਠੀਕ ਹੁੰਦਾ, ਅਤੇ ਮੈਂ ਵੀ ਤੇਰੇ ਨਾਲ ਤੁਰ ਪਵਾਂਗਾ, ਦਰਸ਼ਨਾਂ ਲਈ ਮੈਂ ਵੀ ਚੱਲ ਪਾਵਾਂਗਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ। ਇਹ ਜਵਾਨ ਕਹਿਣ ਲੱਗਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਇਹਨੂੰ ਤਾਂ ਮੀਰੀ ਪੀਰੀ ਦੇ ਪਾਤਸ਼ਾਹ ਹੀ ਪਹਿਲਾਂ ਭੋਗ ਲਾਣਗੇ, ਤਾਂ ਕਿਤੇ ਕੋਈ ਹੋਰ ਲੈ ਸਕਦਾ ਹੈ, ਕਿਸੇ ਹੋਰ ਨੂੰ ਨਹੀਂ ਮੈਂ ਦੇ ਸਕਦਾ। ਇਹ ਬਜ਼ੁਰਗ ਬਾਬਾ ਜੀ ਕਹਿਣ ਲੱਗੇ, ਗੁਰਮੁਖਾ ਜਿਸ ਗੁਰੂ ਦੇ ਦਰਸ਼ਨਾਂ ਲਈ ਚੱਲੇ ਉਸੇ ਦਾ ਵਾਸਤਾ, ਥੋੜ੍ਹਾ ਕੁ ਜਿੰਨਾ ਸ਼ਹਿਦ ਦੇ ਦੇ, ਮੇਰੀ ਤਬੀਅਤ ਠੀਕ ਹੋ ਜਾਏਗੀ ਅਤੇ ਮੈਂ ਵੀ ਤੁਰ ਪਾਵਾਂਗਾ ਦਰਸ਼ਨਾਂ ਲਈ, ਤੇਰੀ ਮਿਹਰਬਾਨੀ ਹੋਵੇਗੀ। ਪਰ ਇਹ ਨੌਜਵਾਨ ਗੁਰਸਿੱਖ ਕਹਿੰਦਾ, ਨਾ ਬਾਬਾ ਜੀ ਇਹ ਨਹੀਂ ਮੈਂ ਕਰ ਸਕਦਾ, ਜੇ ਚੱਲਣਾ ਹੈ ਤਾਂ ਥੋੜ੍ਹੀ ਬਹੁਤ ਦੂਰ ਮੈਂ ਤੁਹਾਨੂੰ ਸਹਾਰਾ ਦੇ ਕੇ ਲੈ ਚੱਲ ਸਕਦਾ, ਪਰ ਸ਼ਹਿਦ ਨਹੀਂ ਦਿੰਦਾ, ਇਹ ਤਾਂ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੀ ਭੇਟਾ ਕਰਨਾ, ਜੇ ਚੱਲਣਾ ਹੀ ਤਾਂ ਚੱਲ, ਨਹੀਂ ਤਾਂ ਤੇਰੀ ਮਰਜ਼ੀ। ਉਸ ਬਾਬਾ ਨੂੰ, ਉਸ ਬਜ਼ੁਰਗ ਨੂੰ ਉੱਥੇ ਹੀ ਉਸੇ ਹਾਲਤ ਵਿੱਚ ਛੱਡ ਕੇ ਇਹ ਤੁਰ ਪਿਆ। ਪਹੁੰਚ ਗਿਆ ਦਰਬਾਰ ਵਿੱਚ ਜਿੱਥੇ ਸੰਗਤਾਂ ਦਰਸ਼ਨਾਂ ਲਈ ਆ ਰਹੀਆਂ ਨੇ, ਔਰ ਉੱਥੇ ਕੋਈ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ ਹੈ, ਕੋਈ ਪਾਣੀ ਦੀ ਸੇਵਾ ਪਿਆ ਕਰਦਾ ਹੈ, ਕੋਈ ਤੱਪੜ ਝਾੜ ਕੇ ਵਿਛਾ ਰਿਹਾ ਹੈ, ਕੋਈ ਸੰਗਤਾਂ ਦੇ ਠਹਿਰਨ ਵਾਸਤੇ ਬੰਦੋਬਸਤ ਪਿਆ ਕਰਦਾ ਹੈ, ਕਿਉਂਕਿ ਗੁਰੂ ਘਰ ਵਿੱਚ

ਦਰਸ਼ਨਾਂ ਲਈ ਜੁੜੀਆਂ ਹੋਈਆਂ ਸੰਗਤਾਂ ਅਨੇਕ ਪ੍ਰਕਾਰ ਦੀਆਂ ਭੇਟਾਂ ਵਾ ਲੈ ਕੇ ਹਾਜ਼ਰ ਹੋ ਰਹੀਆਂ। ਬੜਾ ਖੁਸ਼ ਹੋਇਆ, ਇੱਥੋਂ ਦਾ ਵਾਤਾਵਰਣ ਵੇਖ ਕੇ ਬੜਾ ਹੀ ਪ੍ਰਭਾਵਿਤ ਹੋਇਆ। ਜਾ ਹਜ਼ੂਰੀ ਵਿੱਚ ਮੱਥਾ ਟੇਕਿਆ ਗੁਰੂ ਪਾਤਸ਼ਾਹ ਜੀ ਦੀ, ਔਰ ਭੇਟਾ ਵਜੋਂ ਲੈ ਕੇ ਗਿਆ ਸੀ ਜੋ ਭਾਂਡਾ ਸ਼ਹਿਦ ਦਾ, ਕੱਪੜੇ ਨਾਲ ਕਜਿਆ ਹੋਇਆ ਹਜ਼ੂਰੀ ਦੇ ਵਿੱਚ ਭੇਟਾ ਕੀਤਾ, ਮਸਤਕ ਝੁਕਾਇਆ, ਅਰਦਾਸ ਕੀਤੀ, ਐ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈ ਆਪਣੀ ਪਿਆਰੀ ਸਿੱਖੀ ਬਖਸ਼। ਸੇਵਾ ਤੇ ਸਿਮਰਨ ਦੀ ਦਾਤ

ਕੀਮਤੀ ਭੇਟਾਵਾਂ ਵੱਲ ਨਜ਼ਰ ਨਹੀਂ ਜਾਂਦੀ, ਪਰ ਇਸ ਸਿੱਖ ਦੀ ਲਿਆਂਦੀ ਹੋਈ ਭੇਟਾ ਉਹ ਭਾਂਡਾ ਉਸ ਵੱਲ ਨਜ਼ਰ ਗਈ। ਮੁਸ਼ਕਰਾਏ, ਕਹਿਣ ਲੱਗੇ, ਗੁਰਸਿੱਖਾ ਇਹ ਕੀ ਲੈ ਕੇ ਆਇਆ ਹੈ?

ਸਵੱਛ ਭਾਂਡੇ ਵਿੱਚ ਲੈ ਕੇ ਆਇਆ ਹਾਂ ਆਪ ਦੀ ਭੇਟਾ ਵਿੱਚ। ਪਾਤਸ਼ਾਹ ਪ੍ਰਵਾਨ ਕਰੋ ਤੇ ਮੈਂ ਧੰਨ ਹੋ ਜਾਵਾਂ। ਹਜ਼ੂਰ ਮੁਸ਼ਕਰਾਏ, ਕਹਿਣ ਲੱਗੇ ਇਹਦਾ ਕੱਪੜਾ ਤੇ ਖੋਲ ਵੇਖੀਏ ਤਾਂ ਸਹੀ, ਇਹ ਕਿੰਨਾ ਕੁ ਸੁੰਦਰ ਹੈ, ਕਿੰਨਾ ਕੁ ਸਵੱਛ ਹੈ। ਇਹਨੇ ਕੱਪੜਾ ਖੋਲਿਆ, ਕੱਪੜਾ ਖੋਲ ਕੇ ਅੱਗੇ ਨੂੰ

ਹਜ਼ੂਰ ਕਹਿਣ ਲੱਗੇ, ਕਿਉਂ ਭਾਈ, ਕਿਉਂ ਘਬਰਾਇਆ ਹੈ, ਕੀ ਗੱਲ ਹੋਈ? ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਪਤਾ ਨਹੀਂ ਕੀ ਖੇਡ ਵਰਤੀ ਹੈ, ਇਹ ਸ਼ਹਿਦ ਵਿੱਚ ਕੀੜੇ ਕਿੱਥੋਂ ਆ ਗਏ ਤੇ ਬਿਲਕੁਲ ਤਾਜ਼ਾ ਹੈ। ਜਦੋਂ ਕਿ ਇੱਕ ਗੱਲ ਖਾਸ ਧਿਆਨ ਦੇਣ ਵਾਲੀ ਹੈ ਕਿ ਸ਼ਹਿਦ ਜਿਹੜਾ ਹੈ ਇੱਕ ਐਸਾ ਪਦਾਰਥ ਹੈ ਜਿਹੜਾ ਸ਼ੁੱਧ ਹੋਵੇ, ਉਹਦੇ ਵਿੱਚ ਭਾਵੇਂ ਜਿੰਨੇ ਚਿਰ ਦਾ ਮਰਜ਼ੀ ਰੱਖਿਆ ਹੋਇਆ ਹੋਵੇ, ਕੀੜੇ ਨਹੀਂ ਪੈ ਸਕਦੇ। ਪਰ ਇੱਥੇ ਇੱਕ ਅਜੀਬ ਕੌਤਕ ਵਰਤਿਆ, ਇਹਦੀਆਂ ਨਜ਼ਰਾਂ ਨੇ ਇੱਕ ਵੇਖਿਆ, ਉਹਦੇ ਵਿੱਚ ਕੀੜੇ ਹੀ ਕੀੜੇ ਭਰੇ ਪਏ। ਕਹਿਣ ਲੱਗਾ, ਸੱਚੇ ਪਾਤਸ਼ਾਹ, ਇਹ ਕੀੜੇ ਕਿੱਥੋਂ ਆ ਗਏ? ਹਜ਼ੂਰ ਮੁਸਕਰਾਏ, ਕਹਿਣ ਲੱਗੇ, ਭਾਈ, ਤੂੰ ਤੇ ਕਹਿੰਦਾ ਸੀ ਬੜਾ ਨਿਰਮਲ ਸ਼ਹਿਦ ਹੈ, ਬੜਾ ਸਵੱਛ ਸ਼ਹਿਦ ਹੈ, ਪਰ ਇਹਦੇ ਤਾਂ ਕੀੜੇ ਭਰੇ ਪਏ ਨੇ। ਪਸੀਨਾ ਆ ਗਿਆ, ਕੰਬ ਗਿਆ, ਚਰਨ ਪਕੜ ਲਏ, ਸੱਚੇ ਪਾਤਸ਼ਾਹ, ਇਸ ਖੇਡ ਤੋਂ ਮੈਂ ਅਣਜਾਣ ਹਾਂ, ਇਹ ਕਿਵੇਂ ਭਾਣਾ ਵਰਤਿਆ? ਪਾਤਸ਼ਾਹ ਬਖਸ਼ ਲਓ। ਹਜ਼ੂਰ ਕਹਿਣ ਲੱਗੇ, ਗੁਰਮੁਖਾ, ਜਿਸ ਵੇਲੇ ਮੰਗਿਆ ਸੀ ਉਸ ਵੇਲੇ ਤੇ ਦਿੱਤਾ ਕੋਈ ਨਾ, ਬੜੇ ਤਰਲੇ ਪਾਏ, ਬੜੇ ਵਾਸਤੇ ਪਾਏ, ਉਸ ਵੇਲੇ ਤਾਂ ਦਿੱਤਾ ਕੋਈ ਨਾ, ਹੁਣ ਕੀ ਲੈਣ ਵਾਸਤੇ ਆਏ? ਜੇ ਕਿਤੇ ਥੋੜ੍ਹਾ ਜਿਹਾ ਸ਼ਹਿਦ ਉੱਥੇ ਦੇ ਦਿੰਦਾ ਉਸ ਬਜ਼ੁਰਗ ਨੂੰ ਤਾਂ ਮੈਨੂੰ ਪਹੁੰਚ ਜਾਣਾ ਸੀ। ਉਹ ਸੇਵਾ ਮੇਰੀ ਸੀ, ਕਿਸੇ ਲਾਚਾਰ ਦੀ ਸੇਵਾ, ਕਿਸੇ ਬੇਸਹਾਰੇ ਦੀ ਸੇਵਾ, ਉਹ ਮੇਰੀ ਸੇਵਾ ਹੈ, ਉਹ ਗੁਰੂ ਕੀ ਸੇਵਾ ਹੈ। ਇਹ ਸੇਵਾ ਇਸ ਭਾਵਨਾ ਨਾਲ ਕੀਤੀ ਜਾਵੇ ਤਾਂ ਗੁਰੂ ਪ੍ਰਵਾਨ ਕਰਦਾ ਹੈ, ਕਿਉਂਕਿ ਗੁਰੂ ਸਾਰੀ ਸ੍ਰਿਸ਼ਟੀ ਨਾਲ ਪਿਆਰ ਕਰਦਾ, ਗੁਰੂ ਹਰ ਇੱਕ ਜੀਵ ਨਾਲ ਪਿਆਰ ਕਰਦਾ ਹੈ, ਉਹ ਤੇ ਹਰ ਇੱਕ ਨੂੰ ਜੀਵਦਾਨ ਦਿੰਦਾ ਹੈ। ਐਸਾ ਹੈ ਮੇਰਾ ਸਤਿਗੁਰੂ ਜੋ ਮਨੁੱਖ ਮਾਤਰ ਨੂੰ ਪ੍ਰੇਰਣਾ ਦੇ ਰਹੇ ਨੇ, ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲ ਕਰ ਲੈ, ਤੇਰਾ ਮਨ ਟਿਕ ਜਾਏਗਾ, ਸੁਖ ਮਿਲੇਗਾ, ਸ਼ਾਂਤੀ ਮਿਲੇਗੀ, ਔਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਜਾਣਗੇ।

ਜੀ ਇੱਕ ਬਹੁਤ ਕਮਾਲ ਦੀ ਗੱਲ ਕਰਦੇ ਸੱਪ ਡੰਗ ਮਾਰ ਦੇ ਕਹਿੰਦੇ ਨੇ ਲੋਕ ਸੱਪ ਤੋਂ ਬਚਣ ਦੀ ਕੋਸ਼ਿਸ਼ ਕਰਦੇ ਸੱਪ ਦਾ ਡੰਗਿਆ ਹੋਇਆ ਮਨੁੱਖ ਬਚ ਨਹੀਂ ਸਕਦਾ ਪਰ ਫਰਮਾਉਂਦੇ ਨੇ ਹੋ ਸਕਦਾ ਸੱਪਾਂ ਦੇ ਵੀ ਡੰਗ ਦੇ ਵੀ ਜ਼ਹਿਰ ਦੇ ਮੰਤਰ ਹਨ ਬਚ ਸਕਦਾ ਪਰ ਜਿਸ ਨੂੰ ਪ੍ਰਭੂ ਦੇ ਵਿਛੋੜੇ ਦਾ ਡੰਗ ਲੱਗ ਜਾਏ ਕਬੀਰ ਜੀ ਕਹਿੰਦੇ ਨੇ ਲਾਜ਼ਮੀ ਉਹ ਬੰਦਾ ਮਰ ਜਾਏ ਪਰ ਵਿਛੋੜਾ ਮਹਿਸੂਸ ਹੋਵੇ ਸਹੀ ਅਖੰਡ ਨਾ ਕਰਦਾ ਫਿਰ ਮਰਨ ਦਾ ਮਤਲਬ ਹੈ ਆਪਣੇ ਆਪ ਨੂੰ ਜਿੰਦਿਆਂ ਹੀ ਮਾਰ ਛੱਡਣਾ ਜਿਸ ਨੂੰ ਆਖਿਆ ਮੋਹ ਮਰਨੇ ਕਾ ਚਾਵ ਉਹ ਕੋਈ ਸਰੀਰ ਤਿਆਗਣ ਵਾਲੀ ਗੱਲ ਨਹੀਂ ਪਰ ਹੋ ਸਬਨ ਕੀ ਰੇਂਡ ਕਰ ਸਾਰਿਆਂ ਦੀ ਰੇਂਡ ਬਣ ਜਾਣਾ ਇਤਨਾ ਆਪਣੇ ਆਪ ਨੂੰ ਮਾਰ ਛੱਡਣਾ ਕਬੀਰ ਜੀ ਆਖਦੇ ਨੇ ਅਵਲ ਤੇ ਮਨੁੱਖ ਜ਼ਿੰਦਾ ਰਹਿ ਹੀ ਨਹੀਂ ਸਕਦਾ ਪਰ ਜੇ ਸਿਆਣਾ ਬਣਿਆ ਹੋਏ ਤੇ ਫਿਰ ਉਸਦਾ ਤੇ ਕੋਈ ਇਲਾਜ ਨਹੀਂ ਕੋਈ ਗੱਲ ਨਹੀਂ ਪਰ ਕਬੀਰ ਜੀ ਇੱਕ ਗੱਲ ਹੋਰ ਆਖਦੇ ਨੇ ਜੇ ਜ਼ਿੰਦਾ ਰਹਿ ਵੀ ਜਾਏਗਾ

0: ਭਰੀ ਹੈ,
1: ਮੇਰੀ ਜੀਵਨ ਦੀ ਬੇੜੀ ਪਾਪਾਂ ਨਾਲ ਭਰ ਗਈ ਹੈ। ਵਿਸ਼ੇ ਵਿਕਾਰ ਚੁਗਲੀ ਨਿੰਦਾ ਬਖੀਲੀ ਦੇ ਝੱਖੜ ਝੁੱਲ ਰਹੇ ਨੇ। ਹੇ ਪ੍ਰਭੂ ਤੂੰ ਕਿਰਪਾ ਕਰ।

ਸਤਿਗੁਰੂ ਕਹਿੰਦੇ ਨੇ ਜੇ ਮਾਲਕ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਹੋ ਜਾ। ਇਹਦੇ ਵਿੱਚ ਕੋਈ ਮੇਰ ਤੇਰ ਨਹੀਂ। ਕਦੇ ਬੱਚੇ ਨੇ ਕਿਸੇ ਦੂਜੇ ਬੱਚੇ ਨੂੰ ਪੁੱਛਿਆ, ਆ ਛੋਟੇ ਛੋਟੇ ਕਲਾਸ ਵਿੱਚ ਪੜ੍ਹਦੇ ਨੇ, ਅੱਜ ਕੱਲ੍ਹ ਤੇ ਢਾਈਆਂ ਤਿੰਨਾਂ ਤਿੰਨਾਂ ਸਾਲਾਂ ਦੇ ਦਾਖਲ ਕਰਵਾ ਦਿੱਤੇ। ਕਦੇ ਕਿਸੇ ਦੂਜੇ ਧਰਮ ਦੇ ਬੱਚੇ ਨੂੰ ਕਿਸੇ ਨੇ ਪੁੱਛਿਆ ਵੀ ਤੇਰਾ ਧਰਮ ਕਿਹੜਾ, ਤੇਰੀ ਜਾਤ ਕਿਹੜੀ, ਤੇਰੀ ਗੋਤ ਕਿਹੜੀ ਹੈ? ਨਾ, ਆਪਸ ਵਿੱਚ ਪਿਆਰ ਨਾਲ ਹੱਸਦੇ ਨੇ, ਖੇਡਦੇ ਨੇ। ਸਤਿਗੁਰੂ ਕਹਿੰਦੇ ਨੇ ਜੇ ਰੱਬ ਨੂੰ ਮਿਲਣਾ ਹੀ ਤੇ ਬੱਚੇ ਵਰਗਾ ਪੁੰਜਾ। ਇਹ ਬੜਾ ਭੋਲਾ ਹੈ, ਬੜਾ ਚੰਗਾ ਹੈ।

ਬਾਬਾ ਫਰੀਦ ਜੀ ਨੇ ਮਨੁੱਖ ਨੂੰ ਸਮੇਂ ਦੀ ਕਦਰ ਕਰਨ ਵਾਸਤੇ ਪ੍ਰੇਰਨਾ ਕੀਤੀ। ਸਤਿਗੁਰੂ ਕਹਿੰਦੇ ਨੇ ਸਾਰੀਆਂ ਜੂਨਾਂ ਦਾ ਸਰਤਾਜ ਬਣਾ ਕੇ ਮੈਂ ਤੈਨੂੰ ਸੰਸਾਰ ਵਿੱਚ ਭੇਜਿਆ। ਆਮ ਬਾਤ ਹੈ ਕਿ ਜਿਹੜਾ ਵੱਡਾ ਹੋਵੇ ਉਹਦੀ ਜ਼ਿੰਮੇਵਾਰੀ ਵੀ ਵੱਡੀ ਹੁੰਦੀ, ਵੱਡੇ ਦੀ ਜ਼ਿੰਮੇਵਾਰੀ ਵੀ ਵੱਡੀ। ਸਾਹਿਬ ਕਹਿੰਦੇ ਨੇ ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਵੱਡੇ ਵੱਡੇ ਸ਼ੀਂਭ ਗੇਲੇ ਨੱਥਾਂ ਪਾਈ ਫਿਰਦਾ ਇਨਸਾਨ, ਬੜੇ ਬੜੇ ਜ਼ਰੀਲੇ ਨਾਗ ਪਟਾਰੀਆਂ ਵਿੱਚ ਬੰਦ ਕਰੀ ਫਿਰਦਾ। ਸਤਿਗੁਰੂ ਕਹਿੰਦੇ ਨੇ ਪਰ ਤੇਰਾ ਕੋਈ ਫਰਜ਼ ਵੀ ਹੈ, ਤੈਨੂੰ ਨਾਮ ਜਪਣ ਵਾਸਤੇ ਭੇਜਿਆ ਸੰਸਾਰ ਵਿੱਚ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਇਹ ਸਮਾਂ ਹੈ ਤੇਰੇ ਨਾਮ ਜਪਣ ਦਾ। ਤਾਂ ਬਾਬਾ ਫਰੀਦ ਨੇ ਚੇਤਾਵਨੀ ਦਿੱਤੀ, ਇਹ ਭਾਈ ਜਦੋਂ ਦਰਿਆ ਵਿੱਚ ਥੋੜਾ ਥੋੜਾ ਪਾਣੀ ਹੋਵੇ ਉਦੋਂ ਤਾਂ ਬੇੜਾ ਤਿਆਰ ਕਰ ਲੈ ਤਾਂ ਕਿ ਸਮੇਂ ਨਾਲ ਤੂੰ ਪਾਰ ਲੰਘ ਸਕੇ, ਤੇ ਜਦੋਂ ਦਰਿਆ ਵਿੱਚ ਤੁਗਿਆਨੀ ਆ ਗਈ, ਤੂਫਾਨ ਆ ਗਿਆ, ਦਰਿਆ ਠਾਠਾ ਮਾਰਦਾ ਹੋਵੇਗਾ, ਉਸ ਵੇਲੇ ਮਿੱਤਰਾ ਪਾਰ ਨਹੀਂ ਲੱਗਿਆ ਜਾਣਾ, ਫਿਰ ਤਾਂ ਡੁੱਬਣ ਦੀ ਗੱਲ ਹੀ ਹੈ। ਇਸ ਕਰਕੇ ਕਿਰਪਾ ਕਰ, ਨਾਮ ਜਪ, ਨਾਮ ਦਾ ਬੇੜਾ ਤਿਆਰ ਕਰ ਤਾਂ ਕਿ ਸਮੇਂ ਨਾਲ ਤੂੰ ਭਵ ਸਾਗਰ ਤਰ ਸਕੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਵਿੱਚ ਬਾਬਾ ਫਰੀਦ ਜੀ ਪ੍ਰੇਰਨਾ ਦੇ ਰਹੇ ਨੇ ਤੇ ਸਾਨੂੰ ਚੇਤਾਵਨੀ ਕਰ ਰਹੇ ਨੇ, ਭਾਈ ਸਮੇਂ ਦੀ

ਹੁਣ ਤੇਰਾ ਸੋਹਣਾ ਮੁੱਖ ਹੈ, ਸੋਹਣੀ ਰਸਨਾ ਕੁਦਰਤ ਨੇ ਦਿੱਤੀ ਹੈ ਨਾਮ ਜਪਣ ਵਾਸਤੇ, ਤੇ ਜੇ ਕਦੇ ਤੂੰ ਪਸ਼ੂ ਦੀ ਜੂਨ ਪੈ ਗਿਆ ਤੇ ਫੇਰ ਪਾਈ।

ਸਭ ਕਹਿੰਦੇ ਨੇ ਇੱਥੇ 36 ਨਿਆਮਤਾਂ ਛਕਨੇ, ਫਿਰ ਵੀ ਤੈਨੂੰ ਵਾਹਿਗੁਰੂ ਚੇਤੇ ਨਹੀਂ ਆਉਂਦਾ। ਓਏ ਭੋਜਨ ਕਰਨ ਲੱਗਾ ਤੇ ਕਹਿ ਲਿਆ ਕਰ ਸਤਨਾਮ ਸ੍ਰੀ ਵਾਹਿਗੁਰੂ। ਹੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ ਹੈ, ਤੂੰ ਇਹ ਰਹਿਮਤ ਕੀਤੀ ਮੇਰੇ ਤੇ, ਮੈਨੂੰ ਸੋਹਣਾ ਭੋਜਨ ਦਿੱਤਾ। ਤੇ ਜਦੋਂ ਤੈਨੂੰ ਉਹ ਜੂਨ ਪਸ਼ੂ ਦੀ ਮਿਲ ਗਈ, ਫਿਰ ਤੇਰਾ ਕੰਮ ਲੈ ਕੇ ਤੇ ਤੇਰੇ ਮਾਲਕ ਨੇ ਤੇਰਾ ਰੱਸਾ ਖੋਲ ਦੇਣਾ, ਫਿਰ ਵੀ ਤੇਰਾ ਪੇਟ ਨਹੀਂ ਭਰਨਾ।

विनती कर रहे भीखम शाह, जो जात का मुसलमान है, पंजाब की धरती का रहण वाला, आज भीखम शाह जदों सुबह नमाज अदा करन लगा, भीखम शाह दे नाल सारे मुरीद भी सन, और जिस वेले पश्चिम वाल भीखम शाह नमाज पढ़न वास्ते खड़ा होया, तां भीखम शाह नू अदुती प्रकाश दे दर्शन होए, तां भीखम शाह ने सजदा पश्चिम वाल करन दी बजाए पूर्व वाल कीता। सारे मुरीद पुछन लगे, आ भीखम शाह जी, आज तक तुसी रोज इतनी उम्र बीत गई, सजदा पश्चिम वाल करके नमाज अदा करते हो, क्योंकि हर एक मुसलमान पश्चिम वाल सजदा करके नमाज अदा करदा, ते आज तुसी पूर्व वाल क्यों सजदा कीता? तां भीखम शाह कहन लगा, जिस खुदावंद नूं मैं रोज पश्चिम वाल नमाज अदा करदा सां, आज उसने पूर्व दे विच पटने शहर दे विच जन्म लिता है। साथ सगत बोलो श्री। सारे मुरीद हैरान रह गए। भीखम शाह कहन लगा, हां जे मेरे ऊपर विश्वास नहीं तो फिर सारे चलो पटने दी धरती ते, किथे बिहार दी राजधानी पटना, किथे पंजाब पटियाले दे कोल रहण वाला भीखम शाह अपने मुरीदां नूं लै के, उस वेले कोई रेल गड्डियां दे साधन नहीं सन, एक घुड़सवारी दे साधन होया करदे सन, अपने मुरीदां नूं नाल लै के कितने दिन यात्रा करदा होया, जदों भीखम शाह उस स्थान ते आ पहुंचिया जिथे माता गुजरी दी कुख विचों धन गुरु तेग बहादुर सच्चे पातशाह दे घर गोबिंद राय जी प्रगटे। धन गुरु गोबिंद सिंह सच्चे पातशाह दे दर्शन करन भीखम शाह पंजाब तो तुर के पटने दी धरती ते आया, और आके अरदास कीती के मैनू एक वरा उस बालक दे दर्शन कराओ जिसने तुहाडे घर जन्म लिता है। माता गुजरी धन गुरु गोबिंद सिंह सच्चे पातशाह दे माता जी, माता गुजरी जी कहन लगे, अजे साडा जो ए लाल है बहुत छोटा है, ए बालक छोटा है, असी अजे 40 दिन भी नहीं होए, इनू बाहर नहीं कढ़ना, किते नजर ना लग जावे किसे दी। भीखम शाह कहन लगा, मैं ता होर कुछ नहीं मंगदा, तुहाडे कोलों पैसा नहीं मंगदा, कोई पदार्थ नहीं मंगदा, मैं ता इतनी दूरों चल के आया हां अपने मुरीदां दे नाल सिर्फ इस वास्ते के एक वरा मैनू गोबिंद राय जी दे दर्शन करा दे। साथ सगत बोलो श्री। ता मामा कृपाल जी धन गुरु गोबिंद सिंह सच्चे पातशाह दे मामा सन, माता गुजरी दे पाई, कहन लगे, चंगा तेनू दर्शन कराउंदे हां फकीर, आ भीखम शाह तेनू दर्शन कराउंदे हां, क्योंकि तेरे मन विच जो प्यार है वह सच्चा प्यार लगदा है। मामा कृपाल जी गोबिंद राय जी नूं दुशाले विच लपेट के जदों लै के आए, दलीजां विच खड़ोते होए आख्या, इत्थों ही दर्शन कर लो, अजे गोबिंद राय जी नूं दलीज विचों बाहर कढ़न की आग्या नहीं मिली। दुशाले विच लपेटे होए जदों गोबिंद राय जी दे सोहणे मुखड़े दे दर्शन कीते भीखम शाह ने, तां भीखम शाह ने आख्या, तू ओही है
ਜਿਸ ਨੂੰ ਮੈਂ ਰੋਜ 5 ਵਾਰਾਂ ਨਮਾਜ਼ ਪੜ੍ਹ ਕੇ ਮਨਾਉਂਦਾ ਰਿਹਾ। ਤੂੰ ਗੋਬਿੰਦ ਰਾਏ ਉਸ ਅੱਲਾਹ ਦਾ ਰੂਪ ਹੈ। ਸਾਧ ਸੰਗਤ ਬੋਲੋ ਸ੍ਰੀ ਵੇਖਣ ਵਾਲੀਆਂ ਅੱਖਾਂ ਜੋ ਮਿਲ ਗਈਆਂ, ਜਿਸ ਨੂੰ ਵੀ ਪ੍ਰਭੂ ਦੇ ਵੇਖਣ ਦੀਆਂ ਅੱਖਾਂ ਪ੍ਰਾਪਤ ਹੋਈਆਂ ਉਸੇ ਨੇ ਹੀ ਪਛਾਣੀਆਂ। ਭੀਖਮ ਸ਼ਾਹ ਡੰਡੌਤ ਵਿੱਚ ਪੈ ਗਿਆ। ਜਿਤਨੇ ਮੁਰੀਦ ਨਾਲ ਆਏ ਸਨ ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ, ਸੰਕੋਚ ਆ ਗਿਆ ਕਿ ਅਸੀਂ ਭੀਖਮ ਸ਼ਾਹ ਦੇ ਮੁਰੀਦ ਹਾਂ, ਲੇਕਿਨ ਭੀਖਮ ਸ਼ਾਹ ਇਹ ਕੀ ਕਰ ਰਿਹਾ, ਇੱਕ ਬਾਲਕ ਅੱਗੇ ਮੱਥੇ ਟੇਕ ਰਿਹਾ। ਤਾਂ ਭੀਖਮ ਸ਼ਾਹ ਕਹਿਣ ਲੱਗਾ ਆਪਣੇ ਮੁਰੀਦਾਂ ਨੂੰ ਕਿ ਤੁਹਾਡੇ ਮਨ ਵਿੱਚ ਇਸ ਬਾਲਕ ਦੇ ਵਾਸਤੇ ਸੰਸਾ ਆਇਆ ਤਾਂ ਮੈਂ ਹੁਣੇ ਦੂਰ ਕਰ ਦਿੰਦਾ। ਦੋ ਮਿੱਟੀ ਦੀ ਕੁੱਜੀਆਂ ਮੰਗਾਈਆਂ ਭੀਖਮ ਸ਼ਾਹ ਨੇ, ਇੱਕ ਮਿੱਟੀ ਦੀ ਕੁੱਜੀ ਵਿੱਚ ਮਿਸਰੀ ਪਾ ਕੇ ਸੱਜੇ ਹੱਥ ਵਿੱਚ ਰੱਖ ਲਈ, ਇੱਕ ਮਿੱਟੀ ਦੀ ਕੁੱਜੀ ਮਿਸਰੀ ਪਾ ਕੇ ਖੱਬੇ ਹੱਥ ਵਿੱਚ ਰੱਖ ਲਈ, ਔਰ ਆਪਣੇ ਮਨ ਵਿੱਚ ਇਹ ਸੰਕਲਪ ਕੀਤਾ ਔਰ ਮੁਰੀਦਾਂ ਨੂੰ ਦੱਸਿਆ ਕਿ ਬਈ ਅਸੀਂ ਇਹ ਦੋਨੋਂ ਕੁੱਜੀਆਂ ਹੱਥ ਵਿੱਚ ਲੈ ਕੇ ਬਾਲਕ ਦੇ ਅੱਗੇ ਖਲੋਵਾਂਗੇ। ਜੇ ਤਾਂ ਇਸ ਬਾਲਕ ਨੇ ਸੱਜੀ ਕੁੱਜੀ ਉੱਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਹਿੰਦੂਆਂ ਵਾਸਤੇ ਆਇਆ, ਤੇ ਜੇ ਇਸਨੇ ਖੱਬੀ ਕੁੱਜੀ ਤੇ ਹੱਥ ਰੱਖਿਆ ਤਾਂ ਅਸੀਂ ਸਮਝਾਂਗੇ ਇਹ ਮੁਸਲਮਾਨਾਂ ਲਈ ਸੰਸਾਰ ਤੇ ਆਇਆ। ਜਦੋਂ ਭੀਖਮ ਸ਼ਾਹ ਦੋਨੋਂ ਕੁੱਜੀਆਂ ਲੈ ਕੇ ਗੋਬਿੰਦ ਰਾਏ ਜੀ ਦੇ ਅੱਗੇ ਖਲੋਤਾ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਜੇ ਬਾਲਕ ਰੂਪ ਵਿੱਚ ਸਨ ਤਾਂ ਆਪ ਦਾ ਨਾਮ ਗੋਬਿੰਦ ਰਾਏ ਸੀ। ਦੋਨੋਂ ਹੱਥਾਂ ਦੀ ਕੁੱਜੀਆਂ ਲੈ ਕੇ ਜਦੋਂ ਭੀਖਮ ਸ਼ਾਹ ਖੜੋਤਾ ਗੋਬਿੰਦ ਰਾਏ ਜੀ ਦੇ ਅੱਗੇ, ਤਾਂ ਗੋਬਿੰਦ ਰਾਏ ਜੀ ਨੇ ਦੁਸ਼ਾਲੇ ਦੇ ਵਿੱਚੋਂ ਆਪਣੇ ਦੋਨੋਂ ਹੱਥ ਬਾਹਰ ਕੱਢ ਕੇ ਉਹਨਾਂ ਦੋਨੋਂ ਮਿੱਟੀਆਂ ਦੀ ਕੁੱਜੀਆਂ ਉੱਤੇ ਰੱਖ ਦਿੱਤੇ। ਸਾਧ ਸੰਗਤ ਬੋਲੋ ਸ੍ਰੀ ਭੀਖਮ ਸ਼ਾਹ ਕਹਿਣ ਲੱਗਾ ਦੇਖਿਆ, ਮੈਂ ਕਿਹਾ ਸੀ ਨਾ ਇਹ ਬਾਲਕ ਇਹ ਆਮ ਬਾਲਕ ਨਹੀਂ ਹੈ, ਇਹ ਤਾਂ ਖੁਦਾ ਦਾ ਨੂਰ ਹੈ, ਇਹ ਹਿੰਦੂਆਂ ਵਾਸਤੇ ਵੀ ਆਇਆ, ਇਹ ਮੁਸਲਮਾਨਾਂ ਲਈ ਵੀ ਆਇਆ, ਇਹ ਸਭ ਦਾ ਸਾਂਝਾ ਪੀਰ ਹੈ, ਇਹ ਸਭ ਦਾ ਸਾਂਝਾ ਗੁਰੂ ਹੈ। ਤਾਂ ਹੁਣ ਭੀਖਮ ਸ਼ਾਹ ਔਰ ਸਾਰੇ ਮੁਰੀਦ ਗੋਬਿੰਦ ਰਾਏ ਜੀ ਦੇ ਚਰਨਾਂ ਵਿੱਚ ਡੰਡੌਤ ਵਿੱਚ ਪੈ ਗਏ ਤੇ ਕੀ ਅਰਦਾਸ ਕਰਦੇ ਹਨ, ਆਓ ਅਸੀਂ ਵੀ ਕਰੀਏ।

ਗੋਬਿੰਦ ਰਾਏ ਜੀ ਕੁਛ ਵੱਡੇ ਹੋਏ, 4-5 ਸਾਲ ਦੇ ਲਗਭਗ ਆਪ ਦੀ ਉਮਰ, ਰੋਜ ਛੋਟੇ ਛੋਟੇ ਬੱਚਿਆਂ ਨੂੰ ਨਾਲ ਲੈ ਕੇ ਤੇ ਗੰਗਾ ਦੇ ਕਿਨਾਰੇ ਖੇਲਣੇ ਜਾਂਦੇ ਸਨ। ਇਸ ਗੰਗਾ ਦੇ ਘਾਟ ਤੇ ਸ਼ਿਵ ਦੱਤ ਪੰਡਿਤ ਨਾਮ ਕਰਕੇ ਇੱਕ ਪੰਡਿਤ ਤਪੱਸਿਆ ਕਰਿਆ ਕਰਦਾ ਸੀ। 70 ਸਾਲ ਦੀ ਜਿਸ ਦੀ ਉਮਰ, ਸ਼੍ਰੀ ਰਾਮ ਚੰਦਰ ਭਗਵਾਨ ਜੀ ਦਾ ਉਪਾਸ਼ਕ ਸੀ। ਰੋਜ ਮੂਰਤੀ ਸ਼੍ਰੀ ਰਾਮ ਚੰਦਰ ਜੀ ਦੀ ਅੱਗੇ ਰੱਖ ਕੇ, ਪ੍ਰਸਾਦ ਅੱਗੇ ਰੱਖ ਕੇ ਅਰਦਾਸ ਕਰਦਾ ਸੀ, ਹੇ ਭਗਵਾਨ ਭੋਗ ਲਾ। ਔਰ ਇਸ ਸ਼ਿਵ ਦੱਤ ਪੰਡਿਤ ਨੂੰ ਇੱਕ ਵਾਰ ਆਪਣਾ ਦਰਸ਼ਨ ਦਿਓ ਪ੍ਰਭੂ, ਰੋਜ ਅਰਦਾਸ ਕਰੇ ਕਿ ਇਤਨੀ ਮੇਰੀ ਉਮਰ ਹੋ ਗਈ, ਹੁਣ ਮੈਂ ਬੁੱਢਾ ਹੋ ਚੱਲਿਆ ਹਾਂ, ਇੱਕ ਵਾਰ ਆਪਣਾ ਦਰਸ਼ਨ ਕਰਾ ਦਿਓ। ਕਿਤੇ ਐਸਾ ਨਾ ਹੋਵੇ ਕਿ ਤੇਰੇ ਦਰਸ਼ਨ ਕੀਤਿਆਂ ਬਗੈਰ ਹੀ ਇਸ ਦੇਹੀ ਵਿੱਚੋਂ ਪ੍ਰਾਣ ਨਿਕਲ ਜਾਣ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਔਰ ਫਿਰ ਮੈਨੂੰ ਆ ਤੇਰੇ ਦਰਸ਼ਨਾਂ ਵਾਸਤੇ ਫਿਰ ਜਨਮ ਲੈਣਾ ਪਵੇ, ਹੇ ਮੇਰੇ ਪ੍ਰਭੂ ਇੱਕ ਵਾਰ ਦਰਸ਼ਨ ਕਰਾਓ। ਤਾਂ ਅੱਜ ਜਦੋਂ ਅਰਦਾਸ ਕਰ ਰਿਹਾ, ਇਸ ਦੀ ਅਰਦਾਸ, ਕਿਉਂਕਿ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਜਦੋਂ ਕੋਈ ਮਨ ਨਾਲ ਪ੍ਰੇਮ ਨਾਲ ਅਰਦਾਸ ਕਰਦਾ ਹੈ ਤਾਂ ਉਸਦੀ ਅਰਦਾਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚਦੀ ਹੈ। ਗੋਬਿੰਦ ਰਾਏ ਜੀ ਖੇਡਦੇ ਹੋਏ ਆ ਗਏ ਤੇ ਪੰਡਿਤ ਸ਼ਿਵ ਦੱਤ ਨੂੰ ਵੇਖਿਆ ਕਿ ਬੇਨਤੀ ਕਰ ਰਿਹਾ, ਪ੍ਰਭੂ ਭੋਗ ਲਾਓ, ਪ੍ਰਸਾਦ ਅੱਗੇ ਰੱਖਿਆ, ਲੱਡੂਆਂ ਦਾ ਥਾਲ ਭਗਵਾਨ ਸ਼੍ਰੀ ਰਾਮ ਚੰਦਰ ਦੀ ਮੂਰਤੀ ਅੱਗੇ ਅਰਦਾਸ ਵਿੱਚ ਜੁੜਿਆ। ਤਾਂ ਹੀ ਗੋਬਿੰਦ ਰਾਏ ਜੀ ਨੇ ਆ ਕੇ ਥਾਲ ਵਿੱਚੋਂ ਇੱਕ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਪੰਡਿਤ ਸ਼ਿਵ ਦੱਤ ਨੇ ਦੇਖਿਆ ਕਿ ਕੋਈ ਬਾਲਕ ਹੈ ਔਰ ਥਾਲ ਵਿੱਚੋਂ ਪ੍ਰਸਾਦ ਦਾ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਤਾਂ ਪੰਡਿਤ ਸ਼ਿਵ ਦੱਤ ਨੂੰ ਬੜਾ ਕ੍ਰੋਧ ਆਇਆ, ਕਹਿਣ ਲੱਗਾ ਤੂੰ ਕੌਣ ਹੈ ਔਰ ਮੇਰੀ ਪੂਜਾ ਵਿੱਚ ਵਿਘਨ ਪਾ ਰਹੇ, ਜਾ ਚਲਾ ਜਾ ਇੱਥੋਂ ਤੇ ਫਿਰ ਕੱਲ ਜਾਂ ਦੁਬਾਰਾ ਆ ਕੇ ਮੇਰੀ ਪੂਜਾ ਵਿੱਚ ਵਿਘਨ ਨਹੀਂ ਪਾਉਣਾ। ਸਾਹਿਬ ਜੀ ਚਲੇ ਗਏ ਬੱਚਿਆਂ ਨਾਲ ਖੇਡਦੇ ਹੋਏ ਗੋਬਿੰਦ ਰਾਏ ਜੀ ਅੱਗੇ। ਅਗਲੇ ਦਿਨ ਪੰਡਿਤ ਸ਼ਿਵ ਦੱਤ ਫਿਰ ਜਦੋਂ ਪੂਜਾ ਵਿੱਚ ਜੁੜਿਆ ਔਰ ਅਰਦਾਸ ਕੀਤੀ, ਭਗਵਾਨ ਭੋਗ ਲਾਓ, ਗੋਬਿੰਦ ਰਾਏ ਜੀ ਫਿਰ ਖੇਲਦੇ ਹੋਏ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਏ। ਸਤਿ ਸੰਗਤ ਬੋਲੋ ਸ੍ਰੀ। ਅੱਜ ਪੰਡਿਤ ਸ਼ਿਵ ਦੱਤ ਬੜੇ ਗੁੱਸੇ ਵਿੱਚ ਗੋਬਿੰਦ ਰਾਏ ਜੀ ਦੇ ਪਿੱਛੇ ਪਿੱਛੇ ਦੌੜਿਆ, ਪਕੜਨ ਵਾਸਤੇ ਅੱਗੇ ਅੱਗੇ ਗੋਬਿੰਦ ਰਾਏ ਜੀ, ਪਿੱਛੇ ਪਿੱਛੇ ਪੰਡਿਤ ਸ਼ਿਵ ਦੱਤ। ਗੋਬਿੰਦ ਰਾਏ ਜੀ ਦੌੜਦੇ ਹੋਏ ਮਾਤਾ ਗੁਜਰੀ ਦੀ ਗੋਦ ਵਿੱਚ ਜਾ ਬੈਠੇ, ਕਹਿਣ ਲੱਗੇ ਮਾਂ ਜੀ ਆ ਪੰਡਿਤ ਸਾਨੂੰ ਗੁੱਸਾ ਕਰਦਾ। ਤਾਂ ਹੀ ਪੰਡਿਤ ਸ਼ਿਵ ਦੱਤ ਵੀ ਆ ਪਹੁੰਚਿਆ, ਕਹਿਣ ਲੱਗਾ ਇਹ ਤੁਹਾਡਾ ਲਾਲ ਹੈ? ਹਾਂ ਮੇਰਾ ਲਾਲ ਹੈ। ਪੰਡਿਤ ਜੀ ਹੁਕਮ ਕਰੋ, ਕੀ ਗੱਲ ਹੈ? ਮਾਤਾ ਗੁਜਰੀ ਨੇ ਪੁੱਛਿਆ। ਤਾਂ ਕਹਿਣ ਲੱਗੇ ਅੱਜ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਿਹਾ, ਮੈਂ ਪ੍ਰਸਾਦ ਰੱਖਦਾ ਹਾਂ ਭਗਵਾਨ ਰਾਮ ਜੀ ਦੀ ਮੂਰਤੀ ਅੱਗੇ ਕਿ ਪ੍ਰਭੂ ਭੋਗ ਲਾਓ ਤੇ ਇਹ ਥਾਲ ਵਿੱਚੋਂ ਲੱਡੂ ਚੁੱਕੇ ਮੂੰਹ ਵਿੱਚ ਪਾ ਲੈਂਦਾ। ਤਾਂ ਗੋਬਿੰਦ ਰਾਏ ਜੀ ਕਹਿਣ ਲੱਗੇ ਮਾਂ ਜੀ ਅਸੀਂ ਤਾਂ ਇਹਦੀ ਭਗਤੀ ਵਿੱਚ ਕੋਈ ਵਿਘਨ ਨਹੀਂ ਪਾਉਂਦੇ, ਇਹ ਆਪ ਹੀ ਰੋਜ਼ ਕਹਿੰਦਾ ਭੋਗ ਲਾਓ ਤੇ ਅਸੀਂ ਜਦੋਂ ਪ੍ਰਸਾਦ ਚੁੱਕ ਕੇ ਭੋਗ ਲਾਇਆ ਤੇ ਸਾਨੂੰ ਗੁੱਸੇ ਕਰਦਾ। ਸਤਿ ਸੰਗਤ ਬੋਲੋ ਸ੍ਰੀ। ਤਾਂ ਪੰਡਿਤ ਸ਼ਿਵ ਦੱਤ ਬੜੇ ਕ੍ਰੋਧ ਵਿੱਚ ਕਹਿਣ ਲੱਗਾ ਮੈਂ ਤੈਨੂੰ ਤਾਂ ਨਹੀਂ ਕਹਿੰਦਾ ਭੋਗ ਲਾਓ, ਮੈਂ ਤਾਂ ਆਪਣੇ ਇਸ਼ਟ ਸ਼੍ਰੀ ਰਾਮ ਚੰਦਰ ਜੀ ਨੂੰ ਕਹਿੰਦਾ ਹਾਂ ਭੋਗ ਲਾਓ, ਤੇ ਜੇ ਕੱਲ ਤੂੰ ਆਇਆ ਔਰ ਮੇਰੀ ਭਗਤੀ ਵਿੱਚ ਵਿਘਨ ਪਾਇਆ ਤਾਂ ਫਿਰ ਮੈਂ ਤੈਨੂੰ ਦੇਖ ਲਵਾਂਗਾ। ਉਸੇ ਨਾਲ ਬੋਲ ਕੇ ਪੰਡਿਤ ਸ਼ਿਵ ਦੱਤ ਚਲਾ ਗਿਆ। 3 ਦਿਨ ਮੁੜ ਗੰਗਾ ਦੇ ਕਿਨਾਰੇ ਜਦੋਂ ਆ ਕੇ ਭਗਤੀ ਵਿੱਚ ਜੁੜਿਆ ਤੇ ਥਾਲ ਪ੍ਰਸਾਦ ਦਾ ਅੱਗੇ ਰੱਖਿਆ ਤੇ ਬੇਨਤੀ ਕੀਤੀ ਕਿ ਹੇ ਭਗਵਾਨ ਭੋਗ ਲਾਓ, ਤਾਂ ਗੋਬਿੰਦ ਰਾਏ ਜੀ ਫਿਰ ਬੱਚਿਆਂ ਨਾਲ ਖੇਡਦੇ ਆਏ ਤੇ ਫਿਰ ਥਾਲ ਵਿੱਚੋਂ ਲੱਡੂ ਚੁੱਕ ਕੇ ਮੂੰਹ ਵਿੱਚ ਪਾ ਲਿਆ। ਅੱਜ ਪੰਡਿਤ ਸ਼ਿਵ ਦੱਤ ਨੇ ਗੋਬਿੰਦ ਰਾਏ ਜੀ ਨੂੰ ਬਾਂਹ ਵਿੱਚੋਂ ਪਕੜ ਲਿਆ, ਆਖਿਆ 2 ਦਿਨ ਤੋਂ ਮੇਰੀ ਭਗਤੀ ਵਿੱਚ ਵਿਘਨ ਪਾ ਰਹੇ, ਅੱਜ ਨਹੀਂ ਛੱਡਣਾ। ਕੋਲ ਪਈ ਸੀ ਸੋਟੀ, ਸੋਟੀ ਚੁੱਕ ਕੇ ਜਿਉਂ ਗੋਬਿੰਦ ਰਾਏ ਜੀ ਨੂੰ ਮਾਰਨ ਵਾਸਤੇ ਚੁੱਕੀ ਤਾਂ ਗੋਬਿੰਦ ਰਾਏ ਜੀ ਨੇ ਝੱਟ ਆਪਣਾ ਰੂਪ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਬਣਾ ਲਿਆ। ਸਤ ਸੰਗਤ ਬੋਲੋ ਸ੍ਰੀ। ਪੰਡਿਤ ਸ਼ਿਵ ਦੱਤ ਵੇਖ ਕੇ ਹੈਰਾਨ ਰਹਿ ਗਿਆ, ਭਗਵਾਨ ਸ਼੍ਰੀ ਰਾਮ ਚੰਦਰ ਜੀ ਜਿਨ੍ਹਾਂ ਦਾ ਮੈਂ ਉਪਾਸ਼ਕ, ਇਸ ਬਾਲਕ ਵਿੱਚੋਂ ਮੈਨੂੰ ਦਰਸ਼ਨ

ਆਖਿਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਾਰਸ ਹਨ। ਜੇ ਲੋਹਾ ਪਾਰਸ ਨਾਲ ਛੁਆ ਦੇਈਏ ਤਾਂ ਉਹ ਲੋਹਾ ਨਹੀਂ ਰਹਿੰਦਾ, ਸੋਨਾ ਬਣ ਜਾਂਦਾ। ਗੁਰੂ ਨਾਨਕ ਦੇ ਚਰਨ ਐਸੇ ਪਾਰਸ ਹਨ, ਜੇ ਇਸ ਦੇ ਨਾਲ ਲੋਹੇ ਨੂੰ ਵੀ ਛੁਆ ਦੇਈਏ ਤਾਂ ਲੋਹਾ ਵੀ ਪਾਰਸ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ ਪਾਰਸ ਭੇਟ ਪਏ ਸੇ ਪਾਰਸ। ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਦਰ ਦੀ ਸੇਵਾ ਜੇ ਕਿਸੇ ਨੇ ਮਨੋਕਾਮਨਾ ਕਰਕੇ ਕੀਤੀ ਤਾਂ ਉਸਦੀ ਮਨੋਕਾਮਨਾ ਪੂਰੀਆਂ ਹੋ ਗਈਆਂ। ਜੇ ਗੁਰੂ ਨਾਨਕ ਦੇ ਦਰ ਦੀ ਸੇਵਾ ਕਿਸੇ ਨੇ ਨਿਸ਼ਕਾਮਤਾ ਦੇ ਨਾਲ ਕੀਤੀ ਤਾਂ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਸਾਧ ਸੰਗਤ ਬੋਲੋ ਸ੍ਰੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ। ਸ਼ਾਮਾਂ ਦਾ ਦੀਵਾਨ ਸੱਜਿਆ ਤਾਈ ਇੱਕ ਪ੍ਰੇਮੀ ਆ ਕੇ ਸਾਹਿਬ ਜੀ ਦੇ ਚਰਨਾਂ ਵਿੱਚ ਇੱਕ ਟਕਾ ਮੱਥਾ ਟੇਕਿਆ। ਗਰੀਬ ਵਿਚਾਰਾ ਜਿਤਨੀ ਵਿਚਾਰੇ ਦੀ ਵਿੱਤ ਸੀ ਆ ਕੇ ਇੱਕ ਟੱਕਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰੱਖਿਆ ਤਾਂ ਸਾਹਿਬ ਜੀ ਨੇ ਉਹ ਟੱਕਾ ਲੈ ਕੇ ਆਪਣੀ ਤਲੀ ਤੇ ਰੱਖ ਲਿਆ। ਕੋਲ ਬੈਠੇ ਸਨ ਬਾਬਾ ਸ੍ਰੀ ਚੰਦ, ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਵੱਡੇ ਸਪੁੱਤਰ। ਆਖਿਆ ਬੇਟਾ ਸ੍ਰੀ ਚੰਦ, ਦੱਸੋ ਸਾਡੀ ਤਲੀ ਵਿੱਚ ਕੀ ਹੈ? ਤਾਂ ਬਾਬਾ ਸ੍ਰੀ ਚੰਦ ਜੀ ਕਹਿਣ ਲੱਗੇ, ਪਿਤਾ ਜੀ ਤੁਹਾਡੀ ਤਲੀ ਤੇ ਇੱਕ ਟਕਾ ਹੀ ਤਾਂ ਹੈ। ਹੁਣੇ ਸਿੱਖ ਆਇਆ, ਇਸਨੇ ਤੁਹਾਡੇ ਅੱਗੇ ਇੱਕ ਟਕਾ ਮੱਥਾ ਟੇਕਿਆ ਜੋ ਤੁਸੀਂ ਆਪਣੀ ਮੁੱਠੀ ਵਿੱਚ ਰੱਖ ਲਿਆ। ਆਪਣੇ ਛੋਟੇ ਪੁੱਤਰ ਲਕਸ਼ਮੀ ਚੰਦ ਜੀ ਕੋਲੋਂ ਪੁੱਛਿਆ, ਬੇਟਾ ਤੂੰ ਦੱਸ ਸਾਡੀ ਤਲੀ ਤੇ ਕੀ ਹੈ? ਕਹਿਣ ਲੱਗੇ, ਪਿਤਾ ਜੀ ਇੱਕ ਟਕਾ ਹੀ ਤਾਂ ਹੈ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਰੀ ਸੰਗਤ ਕੋਲੋਂ ਪੁੱਛਿਆ, ਸਾਧ ਸੰਗਤ ਤੁਸੀਂ ਦੱਸੋ ਸਾਡੀ ਤਲੀ ਤੇ ਕੀ ਹੈ? ਸਾਰਿਆਂ ਨੇ ਆਖਿਆ, ਗਰੀਬ ਨਿਵਾਜ ਇੱਕ ਟਕਾ ਹੀ ਹੈ। ਤਾਂ ਹੀ ਸੇਵਾ ਕਰਦੇ ਹੋਏ ਭਾਈ ਲਹਿਣਾ ਜੀ ਉੱਥੇ ਆਏ, ਕਾਹ ਦੀ ਪੰਡ ਸਿਰ ਤੋਂ ਇੱਕ ਪਾਸੇ ਰੱਖ ਕੇ ਸੰਗਤ ਵਿੱਚ ਜਿੱਥੇ ਜਗ੍ਹਾ ਮਿਲਦੀ ਸੀ ਬੈਠ ਗਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਕੋਲ ਸੱਦਿਆ, ਆਖਿਆ, ਲੈਣਿਆ ਇੱਥੇ ਆ ਜੀ। ਗਰੀਬ ਨਿਵਾਜ, ਲੈਣਿਆ ਤੂੰ ਦੱਸ ਬਈ ਸਾਡੀ ਤਲੀ ਤੇ ਕੀ ਹੈ? ਸਾਧ ਸੰਗਤ ਬੋਲੋ ਸ੍ਰੀ। ਭਾਈ ਲਹਿਣਾ ਜੀ ਦੇ ਹੱਥ ਜੁੜ ਗਏ, ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਕੌਣ ਹਾਂ ਕਿ ਦੱਸਾਂ ਕਿ ਤੇਰੀ ਤਲੀ ਤੇ ਕੀ ਹੈ? ਨਹੀਂ ਲੈਣਿਆ ਦੱਸ ਬਈ, ਜੋ ਵੇਖਿਆ ਹੀ ਉਹੀ ਦੱਸ। ਤਾਂ ਭਾਈ ਲਹਿਣਾ ਜੀ ਹੱਥ ਜੋੜ ਕੇ ਕਹਿਣ ਲੱਗੇ, ਗਰੀਬ ਨਿਵਾਜ ਆਪ ਦੀ ਤਲੀ ਤੇ 14 ਲੋਕਾਂ ਦੀ ਪਾਤਸ਼ਾਹੀ ਹੈ, ਔਰ ਜੇ ਇਹ ਮੇਰ ਭਰਿਆ ਹੱਥ ਤੂੰ ਜਿਸ ਦੇ ਸਿਰ ਤੇ ਰੱਖ, ਸੱਚੇ ਪਾਤਸ਼ਾਹ ਦੇ ਦਰ ਤੇ ਜਿਤਨਾ ਕੋਈ ਵੱਡਾ ਸਿਦਕ ਦਾ ਝੋਲ ਲੈ ਕੇ ਆਏਗਾ ਉਤਨੀਆਂ ਹੀ ਬਖਸ਼ੀਸ਼ਾਂ ਦੀ ਦਾਤਾਂ ਗੁਰੂ ਨਾਨਕ ਕੋਲੋਂ ਲੈ ਕੇ ਜਾਏਗਾ। ਸਤਿ ਸੰਗਤ ਬੋਲੋ ਸ੍ਰੀ। ਇਸ ਵਾਸਤੇ ਪੰਜਵੇਂ ਪਾਤਸ਼ਾਹ ਕਹਿ ਰਹੇ ਹਨ,

ਗਿਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ ਸਮੇਂ ਬੀਬੀ ਸੁਲੱਖਣੀ ਹੋਈ ਹੈ। ਬਹੁਤੀਆਂ ਥਾਵਾਂ ਤੇ ਵਿਚਾਰੀ ਗਈ ਲੇਕਿਨ ਕਿਤੋਂ ਪੁੱਤਰ ਦੀ ਦਾਤ ਨਾ ਮਿਲੀ। ਸ਼ਿਵਾਲਿਆਂ ਤੇ ਵੀ ਗਈ, ਜੋਗੀਆਂ ਦੇ ਮੱਠਾਂ ਵਿੱਚ ਵੀ ਗਈ, ਕਬਰਾਂ ਨੂੰ ਵੀ ਜਾ ਕੇ ਪੂਜਿਆ, ਮਣੀ ਮਸਾਣਾ ਵਿੱਚ ਵੀ ਗਈ ਲੇਕਿਨ ਕਿਤੋਂ ਖਰੈਤ ਨਾ ਪਈ। ਤਾਂ ਹੀ ਕਿਸੇ ਨੇ ਸੁਲੱਖਣੀ ਨੂੰ ਸਰੋਤ ਪਾਈ, ਸੁਲੱਖਣੀਏ ਜੇ ਪੁੱਤਰ ਚਾਹੁੰਦੀ ਹੈ ਤਾਂ ਗੁਰੂ ਨਾਨਕ ਦੇ ਦਰ ਤੇ ਜਾ। ਇਸ ਵੇਲੇ ਗੁਰੂ ਨਾਨਕ ਦੀ ਛੇਵੀਂ ਜੋਤ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਅਕਾਲ ਤਖਤ ਤੇ ਸੁਸ਼ੋਭਿਤ ਹੈ। ਤੂੰ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਤੇ ਜੋ ਗੁਰੂ ਨਾਨਕ ਦੇ ਦਰ ਤੇ ਜਾ ਕੇ ਅਰਦਾਸ ਕਰਦਾ, ਮੰਗ ਮੰਗਦਾ, ਉਹ ਕਦੇ ਫਿਰ ਖਾਲੀ ਨਹੀਂ ਲੋਟਦਾ। ਸਤਸੰਗਤ ਬੋਲੋ ਸ੍ਰੀ ਬੀਬੀ ਸੁਲੱਖਣੀ ਜਦੋਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਦੇ ਚਰਨਾਂ ਵਿੱਚ ਗਈ, ਜਾ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੇਰੇ ਚਰਨਾਂ ਵਿੱਚ ਅਰਦਾਸ ਹੈ, ਮੈਂ ਸਾਰੇ ਦੁਆਰੇ ਦੁਆਰੇ ਡੋਲ ਆਈ ਹਾਂ, ਕਿਤੋਂ ਖਰੈਤ ਨਹੀਂ ਮਿਲੀ, ਇੱਕ ਹੁਣ ਤੇਰਾ ਦਰ ਰਹਿ ਗਿਆ ਔਰ ਤੇਰੇ ਦਰ ਦੀ ਮੈਂ ਸਰੋਤ ਸੁਣੀ ਹੈ, ਜੋ ਤੇਰੇ ਦਰ ਤੇ ਆਉਂਦਾ ਉਹ ਕਦੇ ਖਾਲੀ ਨਹੀਂ ਮੁੜਦਾ। ਮੇਰੀ ਵੀ ਚੋਲੀ ਵਿੱਚ ਇੱਕ ਪੁੱਤਰ ਦੀ ਦਾਤ ਪਾ ਦੇ, ਇੱਕ ਪੁੱਤਰ ਬਖਸ਼ੋ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਨੇਤਰ ਬੰਦ ਕੀਤੇ ਔਰ ਜਦੋਂ ਅੱਖਾਂ ਖੋਲੀਆਂ ਤੇ ਆਖਿਆ, ਆ ਸੁਲੱਖਣੀਏ ਤੇਰੇ ਭਾਗਾਂ ਵਿੱਚ ਤਾਂ 7 ਜਨਮਾਂ ਤੱਕ ਪੁੱਤਰ ਲਿਖਿਆ ਹੀ ਕੋਈ ਨਹੀਂ। ਸਤਸੰਗਤ ਬੋਲੋ ਸ੍ਰੀ। ਬੜੀ ਉਦਾਸ ਵਿਚਾਰੀ ਵਾਪਸ ਤੁਰ ਪਈ, ਜਾ ਰਹੀ ਤੇ ਰਸਤੇ ਵਿੱਚ ਭਾਈ ਗੁਰਦਾਸ ਜੀ ਮਿਲ ਗਏ, ਅੱਖਾਂ ਵਿੱਚ ਆਂਸੂ ਸੁਲੱਖਣੀ ਦੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਕੀ ਗੱਲ ਹੈ ਬੀਬੀ? ਆ ਗੁਰੂ ਨਾਨਕ ਦੇ ਦਰ ਤੇ ਤਾਂ ਜਿਹੜਾ ਰੋਂਦਾ ਹੋਇਆ ਆਉਂਦਾ ਉਹ ਵੀ ਹੱਸਦਾ ਜਾਂਦਾ, ਤੇ ਤੂੰ ਕਿਉਂ ਰੋ ਰਹੀ ਹੈ? ਆਖਿਆ, ਇੱਕ ਦਾਤ ਪੁੱਤਰ ਦੀ ਮੰਗਣ ਆਈ ਸਾਂ, ਲੇਕਿਨ ਅੱਜ ਗੁਰੂ ਨਾਨਕ ਦੇ ਦਰ ਤੋਂ ਵੀ ਜਵਾਬ ਹੋ ਗਿਆ। ਭਾਈ ਗੁਰਦਾਸ ਜੀ ਕਹਿਣ ਲੱਗੇ, ਸਾਹਿਬ ਜੀ ਨੇ ਕੀ ਆਖਿਆ? ਆਖਿਆ, ਸਾਹਿਬ ਜੀ ਕਹਿੰਦੇ ਨੇ ਤੇਰੇ ਭਾਗਾਂ ਵਿੱਚ ਪੁੱਤਰ ਹੈ ਹੀ ਕੋਈ ਨਹੀਂ। ਤਾਂ ਭਾਈ ਗੁਰਦਾਸ ਜੀ ਕਹਿਣ ਲੱਗੇ, ਤਾਂ ਤੂੰ ਬੇਨਤੀ ਕਰਨੀ ਸੀ, ਜੇ ਉੱਥੇ ਭਾਗਾਂ ਵਿੱਚ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਸਤਸੰਗਤ ਬੋਲੋ ਸ੍ਰੀ। ਉੱਥੇ ਵੀ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਦੇਣ ਵਾਲਾ ਤੂੰ ਹੀ ਹੈ। ਤਾਂ ਬੀਬੀ ਸੁਲੱਖਣੀ ਜੁਗਤ ਦੱਸੀ ਭਾਈ ਗੁਰਦਾਸ ਨੇ। ਭਾਈ ਗੁਰਦਾਸ ਜੀ ਕਹਿਣ ਲੱਗੇ, ਜਦੋਂ ਕੱਲ ਸਾਹਿਬ ਜੀ ਜਾਣਗੇ ਨਾ ਬਾਹਰ ਘੋੜੇ ਤੇ ਸਵਾਰ ਹੋ ਕੇ, ਤਾਂ ਫਿਰ ਤੂੰ ਰਸਤੇ ਵਿੱਚ ਬੇਨਤੀ ਕਰੀ। ਅੱਜ ਬੀਬੀ ਸੁਲੱਖਣੀ ਰਸਤੇ ਤੇ ਆ ਕੇ ਖੜੋ ਗਈ, ਕਿਉਂਕਿ ਪਤਾ ਸੀ ਕਿ ਅੱਜ ਇਸ ਰਸਤਿਓਂ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਜੀ ਨੇ ਲੰਘਣਾ ਹੈ। ਆ ਕੇ ਰਸਤੇ ਤੇ ਖੜੋ ਗਈ। ਜਦੋਂ ਸਾਹਿਬ ਜੀ ਆਏ ਘੋੜੇ ਤੇ ਚੜੇ ਤੇ ਬੀਬੀ ਸੁਲੱਖਣੀ ਨੇ ਚਰਨ ਪਕੜ ਲਏ। ਉਹ ਗਰੀਬ ਨਿਵਾਜ, ਕਿਰਪਾ ਕਰੋ, ਨਾਮ ਮੇਰਾ ਸੁਲੱਖਣੀ, ਮੈਂ ਵਸਦੀ ਹਾਂ ਚੋਬੇ, ਅਰਜ ਕਰੇਨੀ ਆ ਗੁਰੂ ਹਰਗੋਬਿੰਦ ਅੱਗੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਸਤਸੰਗਤ ਬੋਲੋ ਸ੍ਰੀ। ਬੇਨਤੀ ਕਰਦੀ ਹਾਂ ਇੱਕ ਪੁੱਤਰ ਦੀ ਦਾਤ। ਸਾਹਿਬ ਜੀ ਕਹਿਣ ਲੱਗੇ, ਤੈਨੂੰ ਕੱਲ ਜੋ ਕਿਹਾ ਸੀ ਤੇਰੇ ਭਾਗਾਂ ਵਿੱਚ ਨਹੀਂ। ਆਖਿਆ, ਫਿਰ ਗਰੀਬ ਨਿਵਾਜ, ਉੱਥੇ ਵੀ ਭਾਗ ਲਿਖਣ ਵਾਲਾ ਤੂੰ ਹੀ ਹੈ ਔਰ ਇੱਥੇ ਵੀ ਭਾਗ ਬਣਾਉਣ ਵਾਲਾ ਤੂੰ ਹੀ ਹੈ ਨਾ, ਜੇ ਉੱਥੇ ਨਹੀਂ ਲਿਖਿਆ ਤੇ ਹੁਣ ਲਿਖ ਦਿਓ। ਐਸੀ ਜਦੋਂ ਪਿਆਰ ਦੀ ਬੇਨਤੀ ਕੀਤੀ, ਸਾਹਿਬ ਜੀ ਬੜੇ ਪ੍ਰਸੰਨ ਹੋਏ। ਆਖਿਆ, ਚੰਗਾ ਸੁਲੱਖਣੀਏ, ਤੈਨੂੰ ਪੁੱਤਰ ਬਖਸ਼ਿਆ। ਬੀਬੀ ਸੁਲੱਖਣੀ ਹੱਥ ਜੋੜ ਕੇ ਕਹਿਣ ਲੱਗੀ, ਮੈਨੂੰ ਬਹੁਤਿਆਂ ਨੇ ਕਿਹਾ ਤੇਰੇ ਘਰ ਪੁੱਤਰ ਹੋਏਗਾ, ਲੇਕਿਨ ਅੱਜ ਤੱਕ ਹੋਇਆ ਕੋਈ ਨਹੀਂ। ਹੁਣ ਮੈਨੂੰ ਕਹਿ ਤੇ ਇਤਬਾਰ ਨਹੀਂ, ਮੈਨੂੰ ਲਿਖ ਕੇ ਦੇ ਕੇ ਜਾਓ। ਸਾਹਿਬ ਜੀ ਕਹਿਣ ਲੱਗੇ, ਅੱਛਾ, ਫਿਰ ਕਾਗਜ਼ ਕਲਮ ਲਿਆ, ਲਿਖ ਦੇਈਏ। ਹੋਰ ਤਾਂ ਕੁਝ ਨਾ ਮਿਲਿਆ ਸੁਲੱਖਣੀ ਨੂੰ, ਸਾਹਮਣੇ ਇੱਕ ਠੀਕਰੀ ਪਈ ਸੀ ਘੜੇ ਦੀ।
ਉਹ ਠੀਕਰੀ ਚੁੱਕ ਲਿਆਈ, ਕਹਿੰਦੀ ਹੈ ਗਰੀਬ ਨਿਵਾਜ ਇਸੇ ਤੇ ਲਿਖ ਕੇ ਦੇ ਦਿਓ। ਸਾਹਿਬ ਜੀ ਇਸੇ ਤੇ ਲਿਖ ਦਿਓ, ਆਪਣੇ ਤੀਰ ਨਾਲ ਲਿਖ ਕੇ ਦਿਓ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਗੁਰੂ ਹਰਗੋਬਿੰਦ ਜੀ ਨੇ ਪੱਠੇ ਵਿੱਚੋਂ ਤੀਰ ਕੱਢਿਆ ਤੇ ਜਦੋਂ ਠੀਕਰੀ ਤੇ ਏਕਾ ਪਾਉਣ ਲੱਗੇ ਤਾਂ ਬੀਬੀ ਸੁਲੱਖਣੀ ਨੇ ਹੱਥ ਜੋੜ ਕੇ ਸਾਹਿਬ ਜੀ ਦੇ ਘੋੜੇ ਅੱਗੇ ਬੇਨਤੀ ਕੀਤੀ, ਤੂੰ ਤਾਂ ਗੁਰੂ ਦਾ ਘੋੜਾ ਹੈ, ਸਾਹਿਬ ਜੀ ਹਰ ਵੇਲੇ ਤੇਰੇ ਤੇ ਅਸਵਾਰਾ ਕਰਦੇ ਹਨ, ਗੁਰੂ ਨਾਨਕ ਦੇਵ ਤਾਂ ਕੁੱਤਿਆਂ ਵਿੱਚ ਵੀ ਕਰਾਮਾਤ ਹੈ, ਤੂੰ ਵੀ ਕੋਈ ਕਰਾਮਾਤ ਕਰਕੇ ਦਿਖਾ। ਘੋੜੇ ਨੇ ਆਖਿਆ, ਸੁੰਭ ਹਿਲਾਇਆ, ਆਖਿਆ ਠਹਿਰ, ਮੈਂ ਤੈਨੂੰ ਜੋ ਲੈ ਕੇ ਦੇਣ ਲੱਗਾ ਹਾਂ ਉਹ ਦੁਨੀਆਂ ਵੇਖੇਗੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਸਾਹਿਬ ਜੀ ਠੀਕਰੀ ਤੇ ਤੀਰ ਨਾਲ ਜੋ ਏਕਾ ਪਾਣ ਲੱਗੇ ਤੇ ਘੋੜੇ ਨੇ ਜੋ ਸੁੰਭ ਹਿਲਾਇਆ ਏਕੇ ਦਾ ਸਤ ਬਣ ਗਿਆ। ਸਾਹਿਬ ਜੀ ਕਹਿਣ ਲੱਗੇ, ਲੈ ਸੁਲੱਖਣੀਏ ਇੱਕ ਦੇਣ ਲੱਗੇ ਸਾਂ ਇਹ ਤਾਂ ਸੱਤ ਲਿਖੇ ਗਏ। ਕਹਿਣ ਲੱਗੀ, ਗਰੀਬ ਨਿਵਾਜ ਲੋੜ ਹੀ ਸੱਤਾਂ ਦੀ ਸੀ, ਇੱਕ ਨਾਲ ਬਣਨਾ ਹੀ ਕੁਝ ਨਹੀਂ ਸੀ। ਸਤ ਸੰਗਤ ਬੋਲੋ ਸ੍ਰੀ ਵਾਹਿਗੁਰੂ। ਜ਼ਮੀਨਾਂ ਜਾਇਦਾਦਾਂ ਬਹੁਤ ਹਨ, ਲੋੜ ਹੀ ਸੱਤਾਂ ਦੀ ਸੀ। ਤੇ ਫਿਰ ਜਦੋਂ ਬੀਬੀ ਸੁਲੱਖਣੀ ਦੇ ਘਰ ਪਹਿਲਾ

ਕੀ ਆਰਾਧਿਆ। ਰਾਣੀ ਗਈ ਸੀ ਰਾਜੇ ਤੋਂ ਚੋਰੀ, ਲੇਕਿਨ ਇਹ ਚੋਰੀ ਚੰਗੀ ਸੀ। ਇਸ ਚੋਰੀ ਨੇ ਦੂਜੇ ਨੂੰ ਵੀ ਫਸਾ ਦੇਣਾ। ਗਈ ਰਾਜੇ, ਵੇਖਿਆ ਕਿ ਹੈ ਨਹੀਂ, ਕਿਸੇ ਹੋਰ ਰਾਤੀ ਉੱਠ ਕੇ ਪਿੱਛੇ ਪਿੱਛੇ ਗਿਆ। ਰਾਣੀ ਸੰਗਤ 'ਚ ਪਹੁੰਚੀ, ਇਹ ਬਾਹਰ ਖੜਾ ਰਿਹਾ। ਸੰਗਤ ਦੇ ਉੱਠਣ ਤੋਂ ਪਹਿਲੇ ਇੱਕ ਖੜਾਮ ਚੋਰੀ ਕਰਕੇ ਲੈ ਆਇਆ, ਘਰ ਆ ਗਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਸੁੱਤਾ ਹੋਇਆ ਸੀ ਭੇਖ ਬਣਾ ਲਿਆ। ਸੰਗਤ ਬਾਹਰ ਨਿਕਲੀ, ਸਾਰਿਆਂ ਨੇ ਖੜਾਵਾਂ ਪਾਈਆਂ। ਪਹਿਲੇ ਲੋਕ ਖੜਾਵਾਂ ਪਾ ਕੇ ਜਾਂਦੇ ਸਨ, ਕਹਿੰਦੇ ਸੁੱਚੇ ਪੈਰੀਂ ਜਾਣਾ। ਸਾਰਿਆਂ ਨੇ ਪਾਈਆਂ 'ਚ ਪਰ ਇੱਕ ਖੜਾਵ ਘੱਟ, ਉਹ ਵੀ ਰਾਣੀ ਦੀ। ਫਿਕਰ ਪੈ ਗਿਆ ਕੀ ਬਣਿਆ। ਕਹਿੰਦੇ ਫਿਰ ਸਾਰਿਆਂ ਦੀਆਂ ਖੜਾਵਾਂ ਲੱਥ ਗਈਆਂ। ਕਿੰਨੀਆਂ ਜੁੱਤੀਆਂ ਚੁੱਕੀਆਂ ਸਾਡੀਆਂ ਇੱਥੋਂ ਐਤਕੀ। ਵਾਹਿਗੁਰੂ ਬਖਸ਼ੇ।

ਅਰਦਾਸ ਹੀ ਕਰਨੀ ਹੈ ਤੇ ਕਿਸੇ ਛੋਟੇ ਮੋਟੇ ਅੱਗੇ ਕਾਹਨੂੰ ਕਰਨੀ ਹੈ। ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਜੋ ਸਭ ਤੋਂ ਪਾਤਸ਼ਾਹਾਂ ਤੋਂ ਸ਼ਹਿਨਸ਼ਾਹਾਂ ਤੋਂ ਵੱਡਾ ਹੈ। ਸ਼ਾਹਾਂ ਦੇ ਸਿਰ ਤੇ ਜੋ ਪਾਤਸ਼ਾਹ ਹੈ ਉਹਦਾ ਧਿਆਨ ਕਰ, ਉਹਦੀ ਓਟ ਤੱਕ, ਉਹਦਾ ਆਸਰਾ ਤੱਕ। ਮੇਰੇ ਹਿਰਦੇ, ਮੇਰੇ ਜੀ, ਮੇਰੇ ਮਨ, ਸੋਈ ਧਿਆਈਏ ਜੀਅੜੇ ਸਿਰ ਸ਼ਾਹਾਂ ਪਾਤਸ਼ਾਹ, ਤਿਸ ਹੀ ਕੀ ਕਰ ਆਸ ਮਨ, ਜਿਸ ਕਾ ਸਭ ਸੁਵਿਸਾਹ, ਜਿਹਦਾ ਸਾਰਿਆਂ ਨੂੰ ਵਿਸ਼ਵਾਸ ਹੈ, ਜਿਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਵਿਸਾਹ ਕੀਤਾ ਜਾ ਸਕਦਾ, ਜਿਹਦੀ ਸਮਰੱਥਾ ਥੋੜੀ ਹੋਵੇ, ਸ਼ਕਤੀ ਥੋੜੀ ਹੋਵੇ, ਉਹਦੇ ਤੇ ਕੰਮ ਛੱਡ ਕੇ ਕਈ ਵਾਰੀ ਵਿਸ਼ਵਾਸਾ ਬਣਿਆ ਰਹੇਗਾ, ਡਰ ਬਣਿਆ ਰਹੇਗਾ, ਤੌਖਲਾ ਬਣਿਆ ਰਹੇਗਾ। ਵਾਹਿਗੁਰੂ ਤੇ ਭਰੋਸਾ ਕਰਨ ਵਾਲੇ ਨੂੰ ਵਿਸ਼ਵਾਸ ਵੱਜਦਾ ਹੈ, ਵਿਸ਼ਵਾਸਾ ਨਹੀਂ ਰਹਿੰਦਾ, ਖਤਰਾ ਤੇ ਤੌਖਲਾ ਨਹੀਂ ਰਹਿੰਦਾ। ਦ੍ਰਿੜ ਵਿਸ਼ਵਾਸ ਵਾਲੇ ਬੰਦੇ ਜਿਸ ਵੇਲੇ ਉਹ ਤੇ ਭਰੋਸਾ ਕਰਦੇ ਨੇ, ਫਿਰ ਇਸ ਤਰ੍ਹਾਂ ਕਰਦੇ ਨੇ ਕਿ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹ, ਫਿਰ ਆਪਣੀ ਸਿਆਣਪ ਦੀ ਗੱਲ ਨਹੀਂ ਕਰਦੇ। ਮਨ ਮੇਰੇ ਸੁੱਖ ਸਹਿਜ ਸੇਤੀ ਜਪ ਨਾਮ, ਸੁੱਖ ਤੈਨੂੰ ਦੇਵੇਗਾ, ਸਹਿਜ ਤੇਰਾ ਬਣਿਆ ਰਹੇਗਾ, ਤੂੰ ਕੇਵਲ ਉਹਦੇ ਨਾਮ ਵਿੱਚ ਜੁੱਟ ਜਾ, ਉਹਦੀ ਭਗਤੀ ਚ ਜੁੱਟ ਜਾ। ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਬਿੰਦ ਨਿਤ ਗਾਓ, ਤੂੰ ਉਹਦੇ ਗੁਣ ਗਾਉਣਾ ਸ਼ੁਰੂ ਕਰ, ਤੂੰ ਅੱਠੇ ਪੈਰ ਉਹਦੇ ਧਿਆਨ ਚ ਰਹਿਣਾ ਸ਼ੁਰੂ ਕਰ, ਉਹ ਤੈਨੂੰ ਆਪਣੇ ਧਿਆਨ ਚ ਰੱਖੇਗਾ। ਫਿਰ ਤਿਸ ਕੀ ਸ਼ਰਣੀ ਪਰਮਨਾ ਜਿਸ ਜੇਵਡ ਅਵਰ ਨਾ ਕੋਏ, ਕਿਸੇ ਛੋਟੇ ਮੋਟੇ ਦੀ ਸ਼ਰਨ ਪੈਣ ਦੀ ਕੀ ਲੋੜ ਹੈ, ਤੂੰ ਉਹਦੀ ਸ਼ਰਨ ਪਾਓ ਜਿਹਦੇ ਜਿੱਡਾ ਹੋਰ ਕੋਈ ਨਹੀਂ ਹੈ, ਜਿਹਦੇ ਵਰਗੀ ਸਮਰੱਥਾ ਕਿਸੇ ਹੋਰ ਕੋਲ ਨਹੀਂ। ਜੇ ਸਿਮਰਤ ਸੁਖ ਹੋਏ ਘਾਣਾ, ਜਿਹਨੂੰ ਯਾਦ ਕਰਨ ਨਾਲ ਬਹੁਤ ਜ਼ਿਆਦਾ ਸੁੱਖ ਦੀ ਪ੍ਰਾਪਤੀ ਹੋ, ਵਾਧੂ ਸੁੱਖ ਦੀ ਪ੍ਰਾਪਤੀ ਹੋ। ਦੁੱਖ ਦਰਦ ਨਾ ਮੂਲੇ ਹੋਏ, ਸਦਾ ਸਦਾ ਕਰ ਚਾਕਰੀ, ਤੂੰ ਉਹਦੀ ਸੇਵਾ ਚ ਲੱਗ। ਪ੍ਰਭ ਸਾਹਿਬ ਸੱਚਾ ਸੋਏ ਜੋ ਸੱਚਾ ਮਾਲਕ ਹੈ, ਸਾਧ ਸੰਗਤ ਹੋਏ ਨਿਰਮਲਾ, ਸਤਸੰਗੀਆਂ ਨਾਲ ਰਲ ਕੇ ਪਵਿੱਤਰ ਹੋ ਕੇ, ਨਿਰਮਲ ਹੋ ਕੇ, ਮਲੀਨ ਬੁੱਧੀ ਨੂੰ ਛੱਡ ਕੇ, ਦੁਰਮਤ ਨੂੰ ਛੱਡ ਕੇ, ਗੁਰਮਤ ਦਾ ਧਾਰਨੀ ਬਣ ਕੇ, ਕੱਟੀਏ ਜਮ ਕੀ ਫਾਸ, ਸੁਖਦਾਤਾ ਭੈ ਭੰਜਨੋ ਤਿਸ ਆ ਗਏ ਕਰ ਅਰਦਾਸ। ਫਿਰ ਤੇਰੀ ਅਰਦਾਸ ਕਰਨ ਦੀ ਢਿੱਲ ਹੈ ਤੇ ਉਹਦੀ ਰਹਿਮਤ ਕਰਨ ਚ ਕੋਈ ਢਿੱਲ ਨਹੀਂ। ਜਿਸ ਵੇਲੇ ਉਹ ਰਹਿਮਤ ਕਰੇਗਾ, ਮਿਹਰ ਕਰੇ ਜਿਸ ਮਿਹਰਵਾਨ, ਤਾਂ ਕਾਰਜ ਆਵੇ ਰਾਸ, ਜੀਵਨ ਦੇ ਸਾਰੇ ਕਾਰਜ ਸੌਰ ਦੇ ਚਲੇ ਜਾਣ।

ਉਸ ਮਾਲਕ ਨੂੰ ਮਿਹਰ ਕਰੇ ਜਿਸ ਮਿਹਰਬਾਨ ਦਾ ਕਾਰਜ ਆਵੇ ਰਾਸ ਬਹੁਤੋ ਬਹੁਤ ਵਖਾਣੀ ਹੈ ਉੱਚੋ ਉੱਚਾ ਥਾਂ ਵਰਨਾ ਚੇਣਾ ਬਾਹਰਾ ਕੀਮਤ ਕਹਿ ਨਾ ਸਕਾਉ ਉਸ ਅਪਰ ਅਪਾਰ ਬੇਅੰਤ ਵਾਹਿਗੁਰੂ ਦੀ ਕੀਮਤ ਤਾਂ ਦੱਸੀ ਨਹੀਂ ਜਾ ਸਕਦੀ ਹਾਂ ਉਹਦੀ ਰਹਿਮਤ ਦੇ ਪਾਤਰ ਬਣਿਆ ਜਾ ਸਕਦਾ ਹੈ ਅਰਦਾਸ ਕੀਤੀ ਜਾ ਸਕਦੀ ਹੈ ਨਾਨਕ ਕਹੋ ਪ੍ਰਭ ਮਾਇਆ ਕਰ ਸੱਚ ਦੇਵੋ ਆਪਣਾ ਨਾਮ ਮੇਰੇ ਮਾਲਕ ਤੂੰ ਆਪਣਾ ਨਾਮ ਆਪਣੀ ਭਗਤੀ ਮੈਨੂੰ ਬਖਸ਼ ਉੱਥੇ ਵੀ ਆਪਾਂ ਅਰਦਾਸ ਕੀਤੀ ਕਰ ਕਿਰਪਾ ਆਪਣੀ ਭਗਤੀ ਲਾਏ ਮੈਨੂੰ ਆਪਣੀ ਭਗਤੀ ਚ ਲਾ ਲੈ ਤੇ ਮੇਰੇ ਕੰਮਾਂ ਤੇ ਤੂੰ ਲੱਗ ਜਾ ਕਿਉਂਕਿ ਤੂੰ ਸਭ ਕੁਝ ਕਰਨ ਦੀ ਸਮਰੱਥਾ

0: ਕੀਤਾ ਲੋੜੈ ਸੋ ਪ੍ਰਭ ਹੋਏ, ਤੁਧ ਬਿਨ ਦੂਜਾ ਨਾ ਹੀ ਕੋਏ। ਜੋ ਜਨ ਸੇਵੇ ਤਿਸ ਪੂਰਨ ਕਾਜ, ਦਾਸ ਆਪਣੇ ਕੀ ਰਾਖੋ ਲਾਜ, ਤੇਰਾ ਪੁਰਾਣਾ ਕੰਮ ਰਿਹਾ, ਤੂੰ ਆਪਣਿਆਂ ਦੀ ਲਾਜ ਰੱਖਦਾ ਹੈ। ਇਸ ਕਰਕੇ ਤੇਰੀ ਸ਼ਰਨ ਪੂਰਨ ਦਿਆਲਾ, ਤੁਧ ਬਿਨ ਕਵਨ ਕਰੇ ਪ੍ਰਤਪਾਲਾ, ਮੈਂ ਤੇਰੀ ਸ਼ਰਨ ਪੈ ਰਿਹਾ, ਤੇਰੇ ਬਿਨਾਂ ਹੋਰ ਕੌਣ ਮੈਨੂੰ ਸੰਭਾਲ ਸਕਦਾ। ਤੇਰੀ ਸਮਰੱਥਾ ਹੈ, ਤੂੰ ਜਲ ਥਲ ਮਈ ਲਿਆ ਭਰਪੂਰ, ਨਿਕਟ ਵਸੈ ਨਾਹੀ ਪ੍ਰਭ ਦੂਰ, ਤੂੰ ਸਭ ਤੋਂ ਨੇੜੇ ਵਸਣਾ। ਤੇ ਕਈ ਵਾਰੀ
1: ਨਾਹੀ